0: ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਿਗੁਰੂ ਜੀ ਨੇ ਬਹੁਤ ਕੋਸ਼ਿਸ਼ ਕੀਤੀ ਹੈ ਜੋ ਅੱਜ ਵੀਰਵਾਰ ਦੇ ਵਿਸ਼ੇਸ਼ ਦੁਆਨਾ ਵਿੱਚ ਸਤਿਗੁਰੂ ਜੀ ਦੀ ਨਿੱਕੀ ਗੋਦ ਵਿੱਚ ਬੈਠਣ ਦਾ ਸਵਾਲ ਸਾਨੂੰ ਕੋਸ਼ਿਸ਼ ਕੀਤਾ। ਬਹੁਤ ਹੀ ਰਸਤੇ ਨਾਲ ਕੀਰਤਨ ਭਾਈ ਸਾਹਿਬ ਭਾਈ ਦਲਵਾਜ ਸਿੰਘ ਜੀ ਆਪ ਜੀ ਨੂੰ ਸਰਵਣ ਕਰਾ ਰਹੇ ਸਨ। ਰਾਤ ਰਾਤ ਮੇਰੇ ਬੀਜਲਾ ਜਨ ਸਰਨ ਸਮਾਧੀ ਬਾਬਾ ਕਬੀਰ ਜੀ ਸ਼੍ਰੋਮਣੀ ਭਗਤ ਉਹਨਾਂ ਦੇ ਰਸਾਂ ਤੋਂ ਉਚਾਰਨ ਕੀਤਾ ਹੋਇਆ ਇਹ ਸ਼ਬਦ ਜਿਹੜਾ ਹੈ ਸਰਵਣ ਕਰਾ ਰਹੇ ਸਨ। ਸਮਾਂ ਹੈ ਜੋ ਗੁਰ ਸ਼ਬਦ ਦੀ ਕਥਾ ਕੱਲ੍ਹ ਰੋਜ਼ ਤੋਂ ਪ੍ਰਾਰੰਭ ਹੋਈ ਹੈ, ਯਾਨੀ ਅਮਰੀਕ ਸਿੰਘ ਜੀ ਚਮਕੌਰ ਸਾਹਿਬ ਵਾਲੇ ਉਸ ਪਾਵਨ ਪਵਿੱਤਰ ਸ਼ਹੀਦੀ ਅਸਥਾਨ ਤੋਂ ਜਿਹੜੇ ਦਰਸਾਏ ਹੋਏ ਉਹਨਾਂ ਉੱਥੋਂ ਨਵਾਜੇ ਹੋਏ ਆਪਣੇ ਪਾਸ ਪਹੁੰਚੇ ਹਨ। ਐਤਵਾਰ ਤੱਕ ਉਹਨਾਂ ਨੇ ਗੁਰੂ ਘਰ ਵਿੱਚ ਜੋ ਹਾਜ਼ਰੀਆਂ ਭਰਨੀਆਂ ਹੈ, ਕੱਲ੍ਹ ਔਰ ਪਰਸੋਂ ਦਾ ਜਿਹੜਾ ਸ਼ਾਮ ਦਾ ਦੀਵਾਨ ਜਿਹੜਾ ਉਹਨਾਂ ਦਾ ਇਸ ਤੇਜੀ ਦਾ ਭਗਤੀ ਹੋਏਗਾ, ਔਰ ਐਤਵਾਰ ਦੇ ਦੁਪਹਿਰ ਦੇ ਦੀਵਾਨਾਂ ਵਿੱਚ ਉਹ ਹਾਜ਼ਰੀ ਭਰਨਗੇ। ਉਹਨਾਂ ਨੂੰ ਬੇਨਤੀ ਕਰਾਂਗਾ ਕਿ ਐਤਵਾਰ ਦੇ ਵਿਸ਼ੇਸ਼ ਦੀਵਾਨਾਂ ਵਿੱਚ ਸਤਿਗੁਰੂ ਜੀ ਦੇ ਪ੍ਰਚੰਦਾਂ ਦੀ ਜੋ ਸ਼ਹੀਦੀ ਹੈ ਭਾਵੇਂ ਆਪਾਂ ਬਹੁਤ ਦਫ਼ਾ ਸੁਣਦੇ ਹਾਂ ਪਰ ਫਿਰ ਵੀ ਉਸ ਪ੍ਰਕਰਨ ਨੂੰ ਜਿਹੜਾ ਹੈ ਕਿਉਂਕਿ ਉੱਥੋਂ ਆਏ ਹੈ ਅਤੇ ਉਹ ਸਤਿਗੁਰੂ ਜੀ ਦੇ ਪ੍ਰਚੰਦਾਂ ਦੀ ਸ਼ਹੀਦੀ ਜਿਹੜੀ ਵਾਰ ਵਾਰ ਸੁਣ ਕੇ ਜਿਹੜਾ ਹੈ ਦਿਲ ਮੂੰਹ ਆਉਂਦਾ ਹੈ, ਆਪਾਂ ਇਹਨਾਂ ਪਾਸੋਂ ਉਹ ਜ਼ਰੂਰ ਉਸ ਨੂੰ ਸਰਵਣ ਕਰਾਂਗੇ। ਬੇਨਤੀ ਹੈ ਇਹਨਾਂ ਨੂੰ ਬਾਕੀ ਆਓ ਕਰੀਬਨ 8 ਵਜੇ ਤੱਕ ਭਾਈ ਸਾਹਿਬ ਜੀ ਆਪ ਜੀ ਨੂੰ ਪੁੱਛਿਆ ਵਧੀ ਕਥਾ ਦੁਆਰਾ ਜੋ ਨਿਹਾਲ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ
0: ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ਼੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰੂ ਤੇਗ ਬਹਾਦੁਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਜਾ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਏਕੰਕਾਰਾ ਸਤਿਗੁਰੂ ਜੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ ਆਗੈ ਆਵਤ ਸਿੰਘ ਜੋ ਪਾਵੈ। ਵਾਹਿਗੁਰੂ ਜੀ ਕੀ ਫਤਿਹ ਬੁਲਾਵੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਸ਼ਬਦ ਗੁਰੂ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਪ੍ਰਕਾਸ਼ ਸਜੇ ਦਰਬਾਰ ਅੰਦਰ ਗੁਰਦੁਆਰਾ ਸਾਹਿਬ ਐਲਸੋ ਬਰਾਂਟੇ ਪੈਦਲ ਚੱਲ ਕੇ ਨੇਤਾ ਪ੍ਰਤੀ ਸਾਂਝ ਸਵੇਰੇ ਅਤੇ ਅੱਜ ਵਿਸ਼ੇਸ਼ ਤੌਰ 'ਤੇ ਪਾਵਨ ਅਸਥਾਨ 'ਤੇ ਪਹੁੰਚ ਕੇ ਆਪੋ ਆਪਣੀ ਦੇਹ ਤੇਜਣ ਜੀ ਰਾਮ ਉਪਾਈਆ ਰਾਮ ਕਾਰਾਂ ਮੋਟਰਾਂ ਦੇ ਨਾਲ ਨਾਲ ਦੇਹੀ ਰੂਪੀ ਘੋੜੀ 'ਤੇ ਅਸਵਾਰ ਹੋ ਕੇ ਪਹੁੰਚਣ ਵਾਲੇ ਅਤੇ ਸੋਸ਼ਲ ਮੀਡੀਆ ਦੁਆਰਾ ਆਪੋ ਆਪਣੀ ਸੁਰਤ ਦੇ ਰਾਹੀਂ ਸਾਂਝ ਦੇ ਸ਼ਾਮ ਦੇ ਦੀਵਾਨ ਦੀ ਹਾਜ਼ਰੀ ਭਰਨ ਵਾਲੇ ਯਾਤਰੀ ਸਤਸੰਗੀ ਜਨੋ ਬਹੁਤ ਵੱਡੇ ਭਾਗ ਹਨ ਆਪਾਂ ਸਭਨਾਂ ਦੇ ਜਿਨ੍ਹਾਂ ਨੂੰ ਇਹ ਭਲਾ ਸੰਯੋਗ ਸਾਹਿਬ ਦੀ ਕਿਰਪਾ ਦੇ ਨਾਲ ਬਣ ਆਇਆ ਹੈ। ਇੰਨੇ ਅਲੰਕਾਰ ਇਸੇ ਲਈ ਵਰਤਣੇ ਪੈਂਦੇ ਨੇ, ਸਤਿਗੁਰਾਂ ਨੇ ਖੁਦ ਬਾਣੀ ਦੇ ਵਿੱਚ ਵਰਤੇ ਨੇ, ਕਿਉਂਕਿ ਸਾਡੇ ਕੋਲ ਇੱਕ ਐਸਾ ਬੱਚਾ ਹੈ, ਇੱਕ ਐਸਾ ਪੰਖੀ ਹੈ, ਇੱਕ ਐਸਾ ਹਾਥੀ ਹੈ ਸਾਰਿਆਂ ਦੇ ਕੋਲ, ਅਤੇ ਇੱਕ ਐਸਾ ਪਿਆਰਾ ਜਿਹਾ, ਚੰਚਲ ਜਿਹਾ, ਸਮਝਦਾਰ ਜਿਹਾ ਡੌਗੀ ਵੀ ਹੈ ਆਪਣੇ ਸਾਰਿਆਂ ਦੇ ਕੋਲ। ਅਤੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸੰਕੇਤ ਗੁਰੂ ਜੀ ਨੇ ਬਾਣੀ 'ਚ ਵਰਤੇ ਨੇ, ਪੰਖੀ ਦਾ ਵੀ ਵਰਤਿਆ। ਸਮਝ ਗਏ ਹੋਵੋਗੇ ਕਿ ਅਰਦਾਸ ਕੀ ਕਹਿਣਾ ਚਾਹੁੰਦਾ ਹੈ, ਉਹ ਹੈ ਮਨ। ਕਿਤੇ ਇਸ ਨੂੰ ਕਿਹਾ ਕਬੀਰ, ਮਨ ਪੰਖੀ ਪਿਆ ਉੱਡ ਉੱਡ ਦਹਿ ਦਿਸ ਜਾਏ। ਕਿਤੇ ਇਸ ਨੂੰ ਕਿਹਾ ਮਨ ਮੈਗਲ ਸਾਕਤ ਦੀਵਾਨਾ, ਹਾਥੀ ਕਿਹਾ, ਮੈਗਲ ਦਾ ਮਤਲਬ ਹਾਥੀ। ਅਤੇ ਕਿਤੇ ਇਸ ਨੂੰ ਖੁੱਟਰ ਵੀ ਕਹਿ ਦਿੱਤਾ, ਖੋਤੇ ਦੀ ਨਸਲ, ਮਨ ਖੁੱਟਹਰ ਤੇਰਾ ਨਹੀਂ ਵਿਸਾਸ, ਤੂੰ ਮਹਾ ਉਦਮਾਦਾ, ਖਰਕਾ ਪੈਖਰ ਤਉ ਛੁੱਟਿਆ ਜਾਂ ਉੱਪਰ ਲਾਦਾ। ਅਤੇ ਕਿਤੇ ਇਸ ਮਨ ਨੂੰ ਸਵਾਨ ਵੀ ਕਹਿ ਦਿੱਤਾ, ਸੁਣ ਮਨ ਕੁੱਤੇ ਕੁੜਿਆਰ, ਐਸੇ ਸ਼ਬਦ ਹੀ ਵਰਤ ਦਿੱਤੇ। ਅਤੇ ਕਿਤੇ ਇਸ ਮਾਨਕ ਨੂੰ, ਮਨ ਨੂੰ ਛੋਟਾ ਜਿਹਾ ਬੱਚਾ, ਜਿਸ ਦੀਆਂ ਗੱਲਾਂ ਕਰ ਕਰਕੇ ਮਾਂ ਪਿਓ, ਦਾਦਾ ਦਾਦੀ, ਨਾਨਾ ਨਾਨੀ ਥੱਕਦੇ ਹੀ ਨਹੀਂ, ਜਿਨ੍ਹਾਂ ਨੂੰ ਨਸੀਬ ਹੋ ਜਾਵੇ ਬਾਲਕ ਨਿੱਕਾ ਜਿਹਾ, ਚਾਹੇ ਉਹ ਲੜਕੀ ਹੈ ਜਾਂ ਲੜਕਾ ਹੈ, ਉਹਦੀਆਂ ਤੋਤਲੀਆਂ ਗੱਲਾਂ ਕਰ ਕਰਕੇ ਆਪਾਂ ਖੁਸ਼ ਹੁੰਦੇ ਹਾਂ, ਉਹਦਾ ਵੀ ਸੰਕੇਤ ਵਰਤ ਲਿਆ, ਕਾਇਆ ਨਗਰ ਇੱਕ ਬਾਲਕ ਵਸਿਆ, ਇੱਕ ਪਲ ਥਿਰ ਨਾ ਰਹਾਈ, ਅਣਕ ਵਾਰ ਯਤਨ ਕਰ ਥਾਕੇ, ਬਾਰੰਬਾਰ ਪਰਮਾਈ। ਔਰ ਇੱਕ ਬਹੁਤ ਪਿਆਰਾ ਇਸ ਨੂੰ ਸੰਕੇਤ ਵਰਤਿਆ ਫਿਰ ਮਹਾਰਾਜ ਨੇ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਇਹਨੂੰ ਇਹਦਾ ਅਸਲਾ ਵੀ ਸਮਝਾ ਦਿੱਤਾ ਕਿ ਤੂੰ ਕੌਣ ਹੈ। ਆਓ ਫਿਰ ਜਿਹੋ ਜਿਹੇ ਸਾਡੇ ਕੋਲ ਅੱਜ ਸਾਧਨ ਨੇ, ਕਾਦਰ ਦੀ ਕੁਦਰਤ ਦੇ ਵਿੱਚ ਸਿਰਮੌਰ ਪ੍ਰਾਣੀ ਮਨੁੱਖ ਨੇ ਜੋ ਜੋ ਖੋਜਾਂ ਕਰ ਲਈਆਂ, ਅਤੇ ਉਹ ਖੋਜਾਂ ਜੇ ਆਪਾਂ ਆਪਣੇ ਜੀਨ ਮੁਤਾਬਕ ਦੇਖੀਏ ਤਾਂ ਆਪਾਂ ਬੱਚੇ ਨੂੰ ਇਹ ਕਹਿੰਦੇ ਵੀ ਇਹਦਾ ਨੈਣ ਨਕਸ਼ ਨਾਨੀ ਪਰ ਜਾਂਦੇ ਹਾਂ, ਦਾਦੇ ਪਰ ਜਾਂਦੇ ਹਾਂ, ਦਾਦੀ ਪਰ ਜਾਂਦੇ ਹਾਂ, ਜਾਂ ਭੂਆ ਪਰ ਜਾਂਦੇ ਹਾਂ, ਬੜੇ ਰਿਸ਼ਤਿਆਂ 'ਤੇ ਨਾਂ ਲੈਂਦੇ ਹਾਂ, ਅਤੇ ਉਸ ਦੀ ਪਹਿਚਾਣ ਉਹਨੂੰ ਮਾਨਣ ਵਾਸਤੇ ਇੰਜੋਏ ਕਰਨ ਦੇ ਲਈ। ਤਾਂ ਬਿਲਕੁਲ ਇਸੇ ਤਰ੍ਹਾਂ ਹੀ ਸਤਿਗੁਰੂ ਜੀ ਨੇ ਇਸ ਦੇ ਸਾਰੇ ਹੀ ਸੰਕੇਤ ਵਰਤ ਲਏ ਬਾਣੀ ਦੇ ਵਿੱਚ, ਅਤੇ ਕਿਸੇ ਨਾ ਕਿਸੇ ਪ੍ਰਕਾਰ ਇਸ ਨੂੰ ਅਹਿਸਾਸ ਹੋ ਜਾਵੇ ਹੈ ਮੇਰੇ ਇੰਨੇ ਸਰੂਪ, ਮੇਰੇ ਇੰਨੀਆਂ ਪਹਿਚਾਣ, ਮੇਰੀਆਂ ਇੰਨੀਆਂ ਆਈਡੀਆਂ ਬਣੀਆਂ ਹੋਈਆਂ। ਇਹ ਯੁੱਗ ਦੇ ਵਿੱਚ ਜਦੋਂ ਆਈਡੀ ਦੀ ਚੋਰੀ ਹੋਣ ਦੀ ਗੱਲ ਹੁੰਦੀ ਹੈ ਵੀ ਤੁਸੀਂ ਭਾਈ ਧਿਆਨ ਰੱਖੋ ਆਪਣੇ ਆਪਣੇ ਪਾਸਵਰਡ ਦਾ, ਅਤੇ ਜਿਹੜਾ ਸਾਈਬਰ ਕ੍ਰਾਈਮ ਹੈ ਇਹ ਬਹੁਤ ਖਤਰਨਾਕ ਹੈ, ਐਨ ਪੂਰੀ ਡਕੈਤੀ ਕਰੋੜਾਂ ਦੀ ਕਰਕੇ ਬਾਅਦ 'ਚ ਬੰਦਾ ਕਹਿੰਦਾ ਲਓ ਜੀ ਤੁਹਾਡਾ ਧੰਨਵਾਦ, ਮੈਂ ਅੱਜ ਸਵੇਰ ਤੋਂ ਲੈ ਕੇ ਸਾਂਝ ਤੱਕ ਤੁਹਾਡਾ ਇੰਨੇ ਕਰੋੜ ਰੁਪਈਆ ਵਰਤ ਲਿਆ ਅਤੇ ਮੈਂ ਵਾਪਸ ਪਾ ਰਿਹਾ। ਬੰਦਾ ਹੈਰਾਨ ਰਹਿ ਜਾਂਦਾ ਐਸੇ ਯੁੱਗ ਦੇ ਵਿੱਚ ਕਿਉਂ ਨਾ ਲਾਹ ਲਈਏ ਫਿਰ, ਜਿਹੜੇ ਘਰੀਂ ਬੈਠੇ ਜਾਂ ਆਪਣੀਆਂ ਕਾਰਾਂ ਦੇ ਵਿੱਚ ਬੈਠੇ ਰੇਡੀਓ ਰਾਹੀਂ ਜਾਂ ਯੂਟਿਊਬ ਦੇ ਰਾਹੀਂ ਬਣੇ ਹੋਏ ਚੈਨਲਾਂ ਦੇ ਦੁਆਰਾ ਜੁੜੇ ਹੋਏ ਨੇ, ਤਾਂ ਮਤ ਸਮਝਣਾ ਕਿ ਅਸੀਂ ਪਹੁੰਚ ਨਹੀਂ ਸਕੇ, ਕਿਉਂਕਿ ਐਸੀਆਂ ਸੂਚਨਾਵਾਂ ਸਾਨੂੰ ਮਿਲਦੀਆਂ ਰਹਿੰਦੀਆਂ ਨੇ। ਜਦੋਂ ਬੰਦਾ ਆ ਕੇ ਮਿਲਦਾ ਭਾਈ ਸਾਹਿਬ ਜੀ ਤੁਸੀਂ ਹੀ ਹੋ ਚਮਕੌਰ ਸਾਹਿਬ ਤੋਂ ਆਏ, ਤੁਹਾਡਾ ਨਾਮ ਇਹ ਹੈ, ਤਾਂ ਅੱਗੇ ਤੋਂ ਸਿਰਫ ਇੰਨਾ ਹੀ ਕਹੀਦਾ ਹਾਂ ਜੀ। ਉਹ ਕਹਿੰਦੇ ਬਸ ਬਸ ਪਹਿਚਾਣ ਲਿਆ, ਆਵਾਜ਼ ਪਹਿਚਾਣ ਲਈ ਮੈਂ, ਅਤੇ ਮੈਂ ਤੁਹਾਨੂੰ ਸੁਣਿਆ ਕਾਰ ਦੇ ਵਿੱਚ ਜਾਂਦਿਆਂ ਜਾਂਦਿਆਂ, ਅਤੇ ਮੇਰਾ ਸਵਾਲ ਸੀ ਅਤੇ ਤੁਸੀਂ ਉੱਤਰ ਤੁਹਾਡੇ ਰਾਹੀਂ ਉੱਤਰ ਮਿਲ ਗਿਆ ਮੈਨੂੰ, ਇਸ ਲਈ ਮੈਂ ਤੁਹਾਡਾ ਥੈਂਕਸ ਕਰਨ ਵਾਸਤੇ ਆਇਆ ਹਾਂ। ਸੋ ਇਸ ਵਾਸਤੇ ਭਾਈ ਜਿਸ ਦੇਸ਼ ਦੇ ਵਿੱਚ ਤੁਸੀਂ ਰਹਿ ਰਹੇ ਹੋ, ਆਪਾਂ ਰਹਿ ਰਹੇ ਹਾਂ, ਅਤੇ ਇਸ ਦੇ ਸਿਸਟਮ ਦੇ ਮੁਤਾਬਕ ਬਹੁਤ ਔਖਾ ਹੈ ਚੱਲਣਾ, ਇਹਦੇ ਵਿੱਚੋਂ ਲਾਹਾ ਲੈਣਾ ਸਾਡਾ ਇਮਤਿਹਾਨ ਹੈ। ਅਤੇ ਜਿਨ੍ਹਾਂ ਨੂੰ ਸੁਭਾਗ ਬਣ ਜਾਂਦਾ ਤਨ ਰੂਪੀ ਘੋੜੀ 'ਤੇ ਚੜ੍ਹ ਕੇ ਆਉਣ ਦਾ, ਉਹ ਤਾਂ ਬਹੁਤ ਹੀ ਭਾਗਾਂ ਵਾਲੇ ਆ। ਦੇਹ ਤੇਜਣ ਜੀ ਰਾਮ ਉਪਾਈਆ ਰਾਮ, ਅਤੇ ਜਿਨ੍ਹਾਂ ਨੇ ਕਈ ਮਜਬੂਰੀਆਂ ਨੇ ਬਹੁਤ ਸਾਰੀਆਂ, ਅਤੇ ਉਹ ਫਿਰ ਰੇਡੀਓ ਲਾ ਕੇ ਬੈਠਦੇ ਨੇ ਜਾਂ ਯੂਟਿਊਬ ਲਾ ਲੈਂਦੇ ਹਨ, ਕੋਈ ਵੀ ਤਰ੍ਹਾਂ ਬਸ ਜੁੜ ਜਾਈਏ। ਦਸ ਤੋਂ ਪਹਿਲਾਂ ਭਾਈ ਸਾਹਿਬ ਜੀ ਨੇ ਇਸ਼ਾਰੇ ਵੀ ਕਰ ਦਿੱਤੇ, ਅਤੇ ਇੱਕ ਜ਼ਿੰਮੇਵਾਰੀ ਵੀ ਬਣਦੀ ਹੈ ਮੇਰੀ ਇੱਕ ਪ੍ਰਚਾਰਕ ਹੋਣ ਦੇ ਨਾਤੇ, ਜਿਸਦੀ ਉਪਜੀਵਿਕਾ ਸੀ ਅਤੇ ਹੈ ਵੀ, ਅਤੇ ਵੀ ਮੈਂ ਜ਼ਰੂਰ ਆਪਣੀ ਪਿਆਰੀਆਂ ਗੁਰੂ ਸੰਗਤਾਂ ਨੂੰ ਉਸ ਪਾਵਨ ਅਸਥਾਨ ਦੀ ਯਾਤਰਾ ਕਰਾਵਾਂ ਜਿਹੜਾ ਉਹਨਾਂ ਨੇ ਕੱਲ੍ਹ ਬਚਨ ਬੋਲਿਆ ਸੀ। ਉਹ ਵਾਰ ਵਾਰ ਘੁੰਮ ਰਿਹਾ ਮੇਰੇ ਦਿਮਾਗ ਦੇ ਵਿੱਚ, ਭਈ ਇੱਕ ਮੁਸਲਮਾਨ ਹਕੀਮ ਅੱਲਾ ਯਾਰ ਖਾਨ ਅਤੇ ਲਾਹੌਰ ਦਾ ਨਿਵਾਸੀ, ਉਹ ਆਪਣੇ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਕਹਿ ਰਿਹਾ ਹੋਵੇ, ਬਸ ਏਕ ਹਿੰਦ ਮੈਂ ਤੀਰਥ ਹੈ ਯਾਤਰਾ ਕੇ ਲੀਏ, ਕਟਾਏ ਬਾਪ ਨੇ ਬੇਟੇ ਜਹਾਂ ਖੁਦਾ ਕੇ ਲੀਏ। ਸੋ ਉਹ ਜਿਹੜੀ ਯਾਤਰਾ ਹੈ, ਹੋ ਸਕਦਾ ਸਰੀਰ ਕਰਕੇ ਆਪਾਂ ਨਾ ਜਾ ਸਕੀਏ ਜ਼ਿੰਦਗੀ ਦੇ ਵਿੱਚ, ਸਬੱਬ ਨਾ ਬਣੇ, ਲੇਕਿਨ ਸੁਰਤ ਕਰਕੇ ਮੈਂ ਇਹ ਯਾਤਰਾ ਜ਼ਰੂਰ ਕਰਾਵਾਂਗਾ ਐਤਵਾਰ ਵਾਲੇ ਦਿਨ, ਜੇ ਇਹ ਸਵਾਸਾਂ ਦੀ ਲੜੀ ਚੱਲਦੀ ਰਹੀ, ਜੇ ਤਨ ਦੀ ਦਰੁਸਤੀ ਬਣੀ ਰਹੀ ਅਤੇ ਮਨ ਦੀ ਸੰਤੁਸ਼ਟੀ ਬਣੀ ਰਹੀ ਤਾਂ ਇਹ ਜ਼ਰੂਰ। ਲੇਕਿਨ ਅੱਜ ਜਿੱਥੇ ਗੁਰੂ ਕੇ ਪਿਆਰੇ ਕੀਰਤਨੀ ਬਚਨ ਗਾ ਰਹੇ ਸੀ, ਰਾਖ ਰਾਖ ਮੇਰੇ ਬੀਠਲਾ ਜਨ ਸ਼ਰਨ ਤੁਮਾਰੀ, ਅਤੇ ਬੀਠਲ ਸ਼ਬਦ ਕੰਨ ਦੇ ਵਿੱਚ ਪੈਂਦਿਆਂ ਸਾਰ ਧਿਆਨ ਗਿਆ ਪਹਿਲਾਂ ਤਾਂ ਭਗਤਾਂ ਦੀ ਮੰਡਲੀ ਦੇ ਵਿੱਚ, ਜਿਸ ਮੰਡਲੀ ਨੂੰ ਗੁਰੂ ਨਾਨਕ ਸਾਹਿਬ ਮਹਾਨ ਹਸਤੀ ਨੇ ਕਿਹਨਾਂ ਹਾਲਾਤਾਂ ਦੇ ਵਿੱਚ ਇੱਕ ਥਾਂ 'ਤੇ ਇਕੱਤਰ ਕਰਨਾ, ਥਾਂ ਥਾਂ 'ਤੇ ਜਾ ਕੇ, ਹੋ ਸਕਦਾ ਉਦੋਂ ਵੀ ਸਮੱਸਿਆਵਾਂ ਅੱਜ ਨਾਲੋਂ ਭਾਰੀ ਹੋਣਗੀਆਂ, ਅੱਜ ਤਾਂ ਸ਼ਬਦ ਆਪਾਂ ਨੇ ਘੜ ਲਏ ਬੇਅਦਬੀ ਜਾਂ ਅਦਬ, ਹਾਲਾਂਕਿ ਇਹਦੀ ਕੋਈ ਪਰਿਭਾਸ਼ਾ ਨਹੀਂ ਕਿਤੇ ਹਾਲੇ ਕਿਸੇ ਨੇ ਬਣਾਈ ਵੀ ਅਦਬ ਕੀ ਹੁੰਦਾ, ਬਾਣੀ ਨੂੰ ਤਾਂ ਆਪਾਂ ਨੇ ਪੁੱਛਿਆ ਹੀ ਨਹੀਂ ਗੁਰੂ ਸਾਹਿਬ ਨੂੰ ਵੀ, ਸੱਚੇ ਪਾਤਸ਼ਾਹ ਅਸੀਂ ਤੇਰੀ ਅਦਬ ਅਤੇ ਬੇਅਦਬ ਦੇ ਚੱਕਰ ਵਿੱਚ ਫਸ ਗਏ ਹਾਂ, ਸਾਨੂੰ ਕਿਰਪਾ ਕਰਕੇ ਕੱਢੋ, ਨਿਕਲ ਜਾਣਾ ਸੀ, ਇਹ ਅਲੱਗ ਵਿਸ਼ਾ ਹੈ। ਲੇਕਿਨ ਗੁਰੂ ਨਾਨਕ ਸਾਹਿਬ ਜੀ ਨੇ ਇਹ ਜੋ ਖਜ਼ਾਨਾ ਜੋੜ ਦਿੱਤਾ ਧਰਤੀ ਦੀ ਯਾਤਰਾ ਕਰਕੇ, ਵੱਡੀਆਂ ਵੱਡੀਆਂ ਪਹਾੜਾਂ ਵਰਗੀਆਂ ਸਮੱਸਿਆਵਾਂ ਨੂੰ ਲੰਘ ਕੇ, ਪਤਾ ਨਹੀਂ ਕਿਹੜੇ ਕਿਹੜੇ ਉਹਨਾਂ ਨੂੰ ਹੀਲੇ ਉਪਰਾਲੇ ਕਰਨੇ ਪਏ ਇਹ ਚੀਜ਼ ਨੂੰ ਲਿਆਉਣ ਵਾਸਤੇ, ਔਰ ਫਿਰ ਸਾਡੇ ਕੋਲ ਸਥਾਪਿਤ ਕਰ ਦਿੱਤੇ। 15 ਭਗਤ, 6 ਗੁਰੂ ਸਾਹਿਬਾਨ ਅਤੇ 4 ਗੁਰੂ ਕੇ ਨਿਕਟ ਵਰਤੀ ਸਿੱਖਾਂ ਸੰਤ ਜਨਾਂ ਦੀ ਬਾਣੀ ਅਤੇ 11 ਭੱਟ ਵੀ ਇਹਦੇ ਵਿੱਚ ਮੌਜੂਦ ਨੇ, ਕੋਈ ਪੱਖ ਬਾਕੀ ਨਹੀਂ ਰਹਿ ਜਾਂਦਾ। ਅਤੇ ਇਹਦੇ ਵਿੱਚੋਂ ਇੱਕਦਮ ਜਦੋਂ ਬੀਠਲ ਸ਼ਬਦ ਪੈਂਦਾ ਕੰਨਾਂ, ਮਨ 'ਤੇ ਵਿਚਾਰ ਸੀ ਕਿ ਕੱਲ੍ਹ ਵਾਲੇ ਬਚਨ ਨੂੰ ਦੁਹਰਾ ਲਵਾਂ, ਮਨ ਹਾਲੀ ਕਿਰਸਾਣੀ ਕਰਨੀ, ਖੇਤੀ ਦਾ ਤਾਂ ਸੰਕੇਤ ਹੋ ਗਿਆ ਅਤੇ ਦੁਕਾਨ ਦਾ ਵੀ ਹੋ ਗਿਆ, ਅਤੇ ਤੀਜਾ ਆ ਜਾਂਦਾ ਵਣਜ ਵਪਾਰ ਦਾ, ਸੌਦਾਗਰੀ ਦਾ, ਅਤੇ ਚੌਥਾ ਆ ਜਾਂਦਾ ਚਾਕਰੀ ਦਾ। ਕਿ ਉਹਨਾਂ ਸਮਿਆਂ ਦੇ ਵਿੱਚ ਤਰਤੀਬੇ ਇੱਦਾਂ ਦੀ ਸੀ, ਸਾਰਿਆਂ ਤੋਂ ਉੱਤਮ ਮੰਨੀ ਜਾਂਦੀ ਸੀ ਖੇਤੀ, ਖੇਤੀ ਨੂੰ ਉੱਤਮ ਮੰਨਿਆ ਜਾਂਦਾ ਸੀ, ਦੂਜੇ ਨੰਬਰ 'ਤੇ ਦੁਕਾਨਦਾਰੀ, ਤੀਜੇ 'ਤੇ ਸੌਦਾਗਰੀ ਵਣਜ ਵਿਵਹਾਰ, ਅਤੇ ਚੌਥੇ 'ਤੇ ਉਹਨੂੰ ਨਿਖਿੱਧ ਤੱਕ ਵੀ ਸ਼ਬਦ ਵਰਤਿਆ ਗਿਆ ਸਾਡੀ ਬੋਲੀ 'ਚ, ਚਾਕਰੀ ਗੁਲਾਮੀ ਕਰਨੀ। ਅਤੇ ਹੁਣ ਇਹ ਉਲਟ ਗਿਆ, ਚਾਕਰੀ ਪਹਿਲਾਂ ਲੋੜਦੇ ਹਾਂ ਆਪਾਂ, ਖਾਸ ਕਰਕੇ ਆਪਣੇ ਦੇਸ਼ ਦੇ ਵਿੱਚ ਰਹਿਣ ਵਾਲੇ, ਚਾਕਰੀ ਮਿਲ ਜਾਵੇ ਉਹ ਵੀ ਗੌਰਮੈਂਟ ਦੀ ਸਰਵਿਸ ਮਿਲ ਜਾਵੇ, ਟੀਚਰ ਮੈਂ ਲੱਗ ਜਾਵਾਂ ਸਰਕਾਰੀ ਸਕੂਲ 'ਚ, ਬੱਚੇ ਮੇਰੇ ਪੜ੍ਹਨ ਪ੍ਰਾਈਵੇਟ ਸਕੂਲ ਵਿੱਚ, ਇਹ ਅੱਜ ਦੀ ਤਸਵੀਰ ਹੈ। ਸੋ ਇਸ ਉਲਟ ਪੁਲਟ ਜਿਹੀਆਂ ਹੋ ਰਹੀਆਂ ਤਸਵੀਰਾਂ ਦੇ ਵਿੱਚ ਵਿਚਰਦਿਆਂ ਹੋਇਆਂ ਆਪਾਂ ਨੂੰ ਮੌਕਾ ਮਿਲ ਗਿਆ ਇੱਕ ਇਸ ਸੋਹਣੇ ਦੁਰਲੱਭ ਮਾਨਸ ਜਨਮ ਦੇ ਰੂਪ ਵਿੱਚ, ਅਤੇ ਵਿਰਸਾ ਅਤੇ ਖਜ਼ਾਨਾ ਸਾਡੇ ਕੋਲ ਬੜਾ ਕੀਮਤੀ ਪਿਆ ਹੈ, ਤਾਂ ਫਿਰ ਇੱਕਦਮ ਧਿਆਨ ਕਿੱਥੇ ਗਿਆ, ਬੀਠਲ ਸ਼ਬਦ ਭਗਤ ਨਾਮਦੇਵ ਜੀ ਨੇ ਬਹੁਤ ਵਰਤਿਆ, ਅਤੇ ਜਦੋਂ ਨਾਮਦੇਵ ਜੀ ਦਾ ਖਿਆਲ ਆਇਆ ਦਿਮਾਗ ਦੇ ਵਿੱਚ, ਵੀ ਅਕਸਰ ਨੂੰ ਗੁਰੂ ਨਾਨਕ ਸਾਹਿਬ ਜੀ ਭਗਤ 15 ਭਗਤਾਂ ਨੂੰ ਲੈ ਆਏ, ਬਾਣੀ ਦੇ ਰੂਪ ਵਿੱਚ ਲੈ ਆਏ, ਸਰੀਰ ਤਾਂ ਸਭਨਾਂ ਦਾ, ਕੱਲ੍ਹ ਹੀ ਵੀਰ ਜੀ ਦੱਸ ਰਹੇ ਸੀ ਮੈਂ ਕਿਤੇ ਵੀ, ਆਪਾਂ ਰੌਂ ਹਾਂ ਵਗਦੇ ਦਰਿਆ ਰੂਪੀ ਜਲ ਦੀ, ਜਿਹੜਾ ਕਿ ਸਮੁੰਦਰ 'ਚੋਂ ਚੱਲਿਆ ਕਿਸੇ ਨਾ ਕਿਸੇ ਤਰੀਕੇ ਸਮੁੰਦਰ 'ਚ ਜਾ ਕੇ ਫਿਰ ਪੈ ਜਾਣਾ ਅਤੇ ਉਹਦੇ 'ਚ ਰਲ ਜਾਣਾ, ਉਦਣ ਗੱਲ ਕਹਾਣੀ ਖਤਮ ਹੋ ਜਾਣੀ ਹੈ, ਨਾ ਪਹਿਲਾਂ ਦਾ ਪਤਾ ਆਪਾਂ ਨੂੰ ਨਾ ਅੱਗੇ ਦਾ ਪਤਾ, ਪਰ ਜੋ ਸਾਡੇ ਪਾਸ ਅੱਜ ਹੈ, ਜੋ ਹੁਣ ਹੈ, ਜੋ ਇਹ ਜੀਵਨ ਹੈ ਇਸ ਨੂੰ ਕਿਉਂ ਅਜਾਈ ਜਾਣ ਦਈਏ ਅਸੀਂ, ਇਸ ਵਿੱਚ ਉਹ ਸਾਰੇ ਰੰਗਾਂ ਨੂੰ ਮਾਣ ਲਈਏ। ਉਹਨਾਂ ਰੰਗਾਂ ਦੇ ਵਿੱਚੋਂ ਸ੍ਰੇਸ਼ਟ ਰੰਗ ਹੈ ਜਿਹਦਾ ਜ਼ਿਕਰ ਅੱਜ ਅੰਮ੍ਰਿਤ ਵੇਲੇ ਹੋ ਚੁੱਕਿਆ ਹੈ। ਹਰ ਨਾਮਾ ਹਰ ਰੰਗ ਹੈ, ਹਰ ਰੰਗ ਮਜੀਠਾ ਰੰਗ, ਹਰੀ ਦੇ ਨਾਮ ਦਾ ਰੰਗ। ਆਓ ਮੰਨਣ ਦਾ ਯਤਨ ਕਰੀਏ। ਉਹ ਭਗਤ ਮੰਡਲੀ ਦੇ ਵਿੱਚੋਂ, 15 ਭਗਤਾਂ ਦੇ ਵਿੱਚੋਂ ਭਗਤ ਨਾਮਦੇਵ ਜੀ ਦਾ ਮੁੱਖ ਵਾਕ ਹੈ ਇੱਕ ਬੜਾ ਪਿਆਰਾ। ਜਿਉਂ ਹੀ ਕੀਰਤਨੀਆਂ ਗਾ ਰਹੇ ਸੀ, ਬੀਠਲ ਸ਼ਬਦ 'ਤੇ ਧਿਆਨ ਨਾਮਦੇਵ ਜੀ ਦੇ ਪਾਸ ਗਿਆ ਅਤੇ ਅੱਗੇ ਤੋਂ ਜਿਹੜਾ ਨਾਮਦੇਵ ਜੀ ਨੇ ਸਾਨੂੰ ਖਜ਼ਾਨਾ ਬਖਸ਼ਿਸ਼ ਕੀਤਾ ਹੈ, ਉਸ ਖਜ਼ਾਨੇ ਦੇ ਵਿੱਚੋਂ ਸੌਖੀਆਂ ਸੌਖੀਆਂ ਨਿੱਤ ਪ੍ਰਤੀ ਦਿਨ ਵਰਤ ਰਹੀਆਂ ਸਾਡੇ ਆਲੇ ਦੁਆਲੇ ਘਟਨਾਵਾਂ ਜਿਹੜੀਆਂ, ਉਹਨਾਂ ਦੇ ਰਾਹੀਂ ਹੀ ਆਪਣੇ ਉਸ ਸਾਥੀ ਨੂੰ ਸੰਤੁਸ਼ਟ ਕਰਾਉਂਦੇ ਨੇ ਜਿਹੜਾ ਸ਼ੰਕਾ ਧਾਰਨ ਕਰਕੇ ਆਇਆ ਸੀ। ਨਾਮ ਹੈ ਤ੍ਰਿਲੋਚਨ। ਸੁਣਿਆ ਵਿਦਵਾਨਾਂ ਨੇ ਜੋ ਬਣਤ ਬਣਾਈ ਹੈ ਕਿ ਇਹ ਜਦੋਂ ਇਹਦੇ ਅੰਦਰ ਲੱਗੀ ਤਾਂਘ ਉਪਜੀ ਤਾਂ ਇਹ ਤੁਰ ਪਿਆ, ਕਿਹਦੇ ਕੋਲ ਜਾਵਾਂ? ਕਹਿੰਦੇ ਕਬੀਰ ਸਾਹਿਬ ਕੋਲ ਜਾਵਾਂ। ਕਿਸੇ ਨੇ ਦੱਸਿਆ ਵੀ ਜੇ ਰੱਬ ਨੂੰ ਮਿਲਣਾ ਤਾਂ ਪੰਡਿਤਾਂ ਪੁਰੋਹਿਤਾਂ ਆਦਿਕ ਇਹਨਾਂ ਨੂੰ ਛੱਡ, ਇਹਨਾਂ ਦਾ ਤਾਂ ਧੰਦਾ ਬਣ ਚੁੱਕਿਆ ਧਰਮ। ਜਿਹਦਾ ਧੰਦਾ ਬਣ ਜਾਵੇ ਉਹ ਧਰਮ ਦੇ ਰਾਹ 'ਤੇ ਨਹੀਂ ਤੋਰ ਸਕਦਾ, ਗੱਲਾਂ ਸੁਣਾ ਸਕਦਾ ਧਰਮ ਦੀਆਂ। ਸਾਡਾ ਵੀ ਇਹੀ ਹਾਲ ਹੈ। ਜੇ ਸਾਡਾ ਮੇਰਾ ਮੰਤਵ ਸਿਰਫ ਧੰਦਾ ਹੀ ਹੈ, ਬਾਣੀ ਪੜ੍ਹਨਾ, ਬਾਣੀ ਦੀ ਵਿਚਾਰ ਕਰਨੀ, ਬਾਣੀ ਨੂੰ ਗਾਉਣਾ, ਸਿਰਫ ਜੇ ਧੰਦਾ ਹੀ ਹੈ ਤਾਂ ਮੈਂ ਧਰਮ ਦੇ ਰਾਹ 'ਤੇ ਨਹੀਂ ਤੋਰ ਸਕਦਾ ਕਿਸੇ ਨੂੰ। ਹਾਂ, ਜੇ ਮੇਰਾ ਆਪਣਾ ਰਸ ਹੈ, ਮੇਰਾ ਆਪਣਾ ਰਸ ਹੈ, ਆਤਮ ਰਸ ਜਿਨ ਜਾਣਿਆ, ਹਰ ਰੰਗ ਸਹਿਜੇ ਮਾਣ, ਨਾਨਕ ਧੰਨ ਧੰਨ ਧੰਨ ਜਨ ਆਏ ਤੇ ਪ੍ਰਵਾਨ, ਫਿਰ ਗੱਲ ਬਣ ਸਕਦੀ ਹੈ। ਤਾਂ ਫਿਰ ਦੱਸ ਪੈਣ 'ਤੇ ਕਬੀਰ ਜੀ ਦੇ ਘਰ ਖੜਕ ਗਿਆ ਦਰਵਾਜ਼ਾ, ਅੱਗੇ ਤੋਂ ਪਰਿਵਾਰ ਦਾ ਮੈਂਬਰ ਨਿਕਲਦਾ, ਘਰ ਵਾਲੀ ਜਾਂ ਮਾਂ ਨਿਕਲਦੀ ਹੈ। ਹਾਂ ਜੀ ਦੱਸੋ। ਕਹਿੰਦੇ ਜੀ ਭਗਤ ਜੀ ਨੂੰ ਮਿਲਣਾ, ਅਤੇ ਜਵਾਬ ਮਿਲ ਗਿਆ ਭਗਤ ਭੁਗਤ ਇੱਥੇ ਕੋਈ ਨਹੀਂ ਹੈਗਾ, ਜੇ ਕੱਪੜਾ ਖਰੀਦਣਾ ਦੱਸ, ਇਹ ਕਬੀਰ ਦਾ ਘਰ ਹੈ। ਕਹਿੰਦਾ ਹਾਂਜੀ ਹਾਂਜੀ ਕਬੀਰ ਨੂੰ ਮਿਲਣਾ ਹੈ, ਪਰ ਉਹ ਇੱਥੇ ਹੈ ਨਹੀਂ, ਉਹ ਕਿਤੇ ਗਏ ਹੋਏ ਨੇ। ਕਿੱਥੇ ਗਏ ਹੋਏ ਨੇ? ਇੱਥੇ ਹੋਣਗੇ ਕਿਹੜੇ? ਟਾਲਾ ਬੁੱਤਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਆਖਰ ਚਲੋ ਕਬੀਰ ਨਾਲ ਮਿਲਣੀ ਹੋਏ ਗਈ। ਦੱਸੋ ਜੀ ਕਿਵੇਂ ਆਏ? ਘਰ ਦੇ ਤੁਹਾਡੇ ਬੜੇ ਕੌੜੇ ਬੋਲਦੇ ਆ, ਮਾਂ ਵੀ ਅਤੇ ਪਤਨੀ ਵੀ। ਉਹਦੇ ਨਾਲ ਗੱਲ ਛੱਡੋ ਜੀ, ਕਬੀਰ ਜੀ ਕਹਿੰਦੇ ਉਹਦੀ ਗੱਲ ਛੱਡੋ, ਤੁਸੀਂ ਕੰਮ ਦੱਸੋ ਕੀ ਆਏ ਹੋ। ਕਹਿੰਦੇ ਕੰਮ ਕੀ ਹੈ ਭਰਾਵਾ, ਬਹੁਤ ਵਾਰ ਬਹੁਤਿਆਂ ਪਾਸੋਂ ਸੁਣਿਆ ਰੱਬ ਰਾਮ ਅੱਲਾ ਖੁਦਾਏ ਵਗੈਰਾ ਵਗੈਰਾ, ਵੀ ਮੈਂ ਉਹਨੂੰ ਮਿਲਣਾ ਚਾਹੁੰਦਾ। ਅਤੇ ਜਦੋਂ ਮੈਂ ਇਹਦੀ ਗੱਲ ਕੀਤੀ ਤਾਂ ਮੈਨੂੰ ਕਿਸੇ ਨੇ ਕਿਹਾ ਵੀ ਜੇ ਭਗਤੀ ਦਾ ਕੋਈ ਰੰਗ, ਰੱਬ ਦੀ ਕੋਈ ਨਾਮ ਦੀ ਗੱਲ ਕਰਨੀ ਆ ਤਾਂ ਕਬੀਰ ਨੂੰ ਮਿਲ ਜਾ ਕੇ। ਕਬੀਰ ਜੀ ਕਹਿੰਦੇ ਅੱਛਾ, ਗੱਲੇ ਕਰਨੀ ਆ ਜਾਂ ਕੁਛ ਹੋਰ ਵੀ? ਕਹਿੰਦਾ ਜੀ ਮਿਲਣਾ ਵੀ ਹੈ। ਕਹਿੰਦਾ ਜੇ ਤਾਂ ਗੱਲ ਕਰਨੀ ਆ ਤਾਂ ਮੈਂ ਕਰ ਲੈਣਾ, ਜੇ ਮਿਲਣਾ ਨਾ ਤਾਂ ਫਿਰ ਮੈਂ ਤੈਨੂੰ ਦੱਸ ਪਾਉਣਾ। ਕੀ ਦੱਸ ਪਾਉਣਾ? ਨਾਮਦੇਵ ਨੂੰ ਮਿਲ ਜਾ ਕੇ ਉਹ ਤੈਨੂੰ ਮਿਲਾ ਸਕਦਾ ਹੈ, ਮੈਂ ਤਾਂ ਗੱਲਾਂ ਕਰ ਸਕਦਾ। ਦੇਖੋ ਭਗਤ ਦੀ ਮਹਿਮਾ ਕੈਸੀ, ਉਹਨਾਂ ਦੀ ਵਡਿਆਈ ਹੈ। ਨਹੀਂ ਉੱਥੇ ਵੀ ਚਰਚਾ ਛੇੜ ਸਕਦਾ ਸੀ ਜੇ ਧੰਦਾ ਹੁੰਦਾ, ਵੀ ਬਹਿ ਜਾ ਤੈਨੂੰ ਮੈਂ ਦੱਸਦਾ ਰੱਬ ਕਿੱਥੇ ਮਿਲਦਾ ਹੈ, ਕਿਉਂਕਿ ਉਹ ਵੀ ਪਾਈ ਬੈਠੇ ਸੀ, ਕਬੀਰ ਜੀ ਪਾਈ ਬੈਠੇ ਸੀ। ਪਰ ਅੱਗੇ ਵੱਤ ਨਹੀਂ ਸੀ ਖੇਤ, ਜਿਹੜਾ ਕਾਂਖੀ ਆਇਆ ਹੈ ਹਾਲੇ ਉਹ ਉਹਨਾਂ ਤਿਆਰ ਨਹੀਂ ਸੀ, ਤਾਂ ਉੱਧਰ ਨੂੰ ਤੋਰ ਦਿੱਤਾ ਵੀ ਮਿਲਣਾ ਮੈਂ ਤਾਂ। ਚੱਲ ਫਿਰ ਭਾਈ ਨਾਮਦੇਵ ਕੋਲ ਜਾ। ਜਦੋਂ ਨਾਮਦੇਵ ਜੀ ਦੇ ਘਰ ਪਹੁੰਚਦੇ ਕਹਿੰਦੇ ਮੁਸ਼ਕਤ ਕਰਕੇ ਤ੍ਰਿਲੋਚਨ ਜੀ, ਤਾਂ ਅੱਗੇ ਤੋਂ ਜਵਾਬ ਮਿਲਦਾ ਜੀ ਨਾਮੇ ਨੂੰ ਮਿਲਣਾ। ਹਾਂਜੀ ਨਾਮੇ ਨੂੰ ਮਿਲਣਾ ਹੈ, ਉਹ ਤੁਹਾਨੂੰ ਮਿਲਣਗੇ ਨਦੀ ਕਿਨਾਰੇ। ਲਓ ਜੀ ਹੋਰ ਅੱਗੇ ਚੱਕਰ ਪਾ ਦਿੱਤਾ ਉਹਨਾਂ ਨੇ ਨਦੀ ਕਿਨਾਰੇ। ਜਦ ਨਾਂ ਸੁਣਿਆ ਤਾਂ ਇਹਨੂੰ ਯਕੀਨ ਬਣ ਗਿਆ ਵੀ ਕਬੀਰ ਜੀ ਜੋ ਕਹਿੰਦੇ ਸੀ ਉਹ ਸੱਚੀ ਉਹ ਗੱਲ ਹੋਊਗੀ ਵੀ ਨਦੀ ਕਿਨਾਰੇ, ਕਿਉਂ ਨਦੀ ਦਾ ਕਿਨਾਰਾ ਕੋਈ ਹੋ ਸਕਦਾ ਬੈਠਾ ਹੋਵੇ, ਮਾਲਾ ਫੜ ਕੇ ਅੱਖਾਂ ਉਹਦੀਆਂ ਚੜ੍ਹੀਆਂ ਹੋਣ ਉੱਪਰ ਨੂੰ, ਅਤੇ ਚੌਕੜੀ ਲੱਗੀ ਹੋਊਗੀ, ਰੇਤ ਇੱਧਰ ਉੱਧਰ ਅਤੇ ਉੱਪਰ ਚੜ੍ਹੀ ਹੋਊਗੀ, ਐਸੇ ਕਿੰਨੇ ਸੰਕਲਪ ਆ ਗਏ ਤੁਰੇ ਜਾਂਦੇ। ਅਤੇ ਜਦੋਂ ਪਹੁੰਚਿਆ ਹੀ ਪਹੁੰਚਿਆ ਤਾਂ ਉੱਥੇ ਇੱਕ ਸਧਾਰਨ ਜਿਹਾ ਵਿਅਕਤੀ, ਉਹਨੇ ਬਹੁਤ ਸਾਰੇ ਕੱਪੜੇ ਧੋ ਕੇ ਸੁੱਕਣੇ ਪਾਏ ਹੋਏ ਨੇ ਰੰਗ ਰੁੰਗ ਕਰਕੇ ਅਤੇ ਹੋਰ ਕਰ ਰਿਹਾ ਹੈ, ਅਤੇ ਉਹਨੂੰ ਜਾ ਕੇ ਪੁੱਛਦਾ ਭਾਈ। ਅੱਗੇ ਤੋਂ ਜਵਾਬ ਆਉਂਦਾ ਹਾਂਜੀ ਦੱਸੋ। ਕਹਿੰਦੇ ਵੀ ਇੱਥੇ ਭਗਤ ਨਾਮਦੇਵ ਜੀ ਇੱਕ, ਅੱਗੇ ਤੋਂ ਜਵਾਬ ਮਿਲਿਆ ਵੀ ਭਗਤ ਅਤੇ ਦੇਵ ਜੀ ਇਹ ਤਾਂ ਪਤਾ ਨਹੀਂ, ਭਈ ਨਾਮਾ ਜ਼ਰੂਰ ਹੈ, ਆਹ ਤੇਰੇ ਸਾਹਮਣੇ ਖੜ੍ਹਾ ਹੈ। ਆਖਣ ਲੱਗਾ ਚਲੋ ਕੋਈ ਗੱਲ ਨਹੀਂ, ਤੁਸੀਂ ਦੱਸ ਦਿਉ ਕਿੱਥੇ ਆ ਉਹ। ਕਹਿੰਦੇ ਵੀ ਦੇਖ ਜੇ ਤਾਂ ਮਿਲਣਾ ਭਗਤ ਨੂੰ ਦੇਵ ਨੂੰ, ਵੀ ਫਿਰ ਤਾਂ ਮੈਨੂੰ ਪਤਾ ਨਹੀਂ, ਨਾਮਾ ਤਾਂ ਮੈਂ ਗੱਲ ਕਰ ਸਕਦਾ ਹਾਂ। ਅੱਛਾ ਇਹ ਦੱਸ ਭੇਜਿਆ ਕਿਹਨੇ ਤੈਨੂੰ? ਜਦੋਂ ਇਹ ਗੱਲ ਆਖੀ ਕਹਿੰਦੇ ਕਬੀਰ ਨੇ। ਤ੍ਰਿਲੋਚਨ ਜੀ ਕਹਿੰਦੇ ਕਬੀਰ ਨੇ? ਅੱਛਾ, ਬਸ ਇਹ ਗੱਲ ਕਹਿਣ ਦੀ ਦੇਰ ਸੀ ਕਿ ਭਗਤ ਨਾਮਦੇਵ ਜੀ ਨੇ ਤ੍ਰਿਲੋਚਨ ਦੇ ਪੈਰ ਫੜ ਲਏ। ਵਾਹ ਵਾਹ, ਪਰਮੇਸ਼ਰ ਦੇ ਪਿਆਰੇ ਕੋਲੋਂ ਆਇਆ। ਆਪਾਂ ਅਰਦਾਸ ਕਰਦੇ ਹਾਂ ਨਾ, ਉੱਥੇ ਤੱਕ ਸਾਡੀ ਸੁਰਤ ਗੁੰਮ ਗੰਮ ਜਾਂਦੀ ਹੈ। ਕਿਧਰੇ ਜਦੋਂ ਆਪਾਂ ਕਹਿੰਦੇ ਨਾ ਵੀ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਇਹ ਸਾਡੀ ਅਰਦਾਸ ਦੀ ਸਿਖਰ ਹੈ, ਸੰਪੰਨਤਾ ਹੈ, ਸੰਪੂਰਨਤਾ ਹੈ ਕਿ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਅੱਗੇ ਨਾਰਾ ਬੁਲੰਦੀ ਦਾ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਅਤੇ ਹੁਣ ਜਦੋਂ ਇਹ ਗੱਲ ਆਖੀ, ਵਾਹ ਵਾਹ ਵਾਹ ਵਾਹ, ਮਿਲੇ ਹੋਏ ਨੂੰ ਮਿਲ ਕੇ ਆਇਆ, ਧੰਨ ਹੈ ਤੂੰ, ਮੈਂ ਵੀ ਧੰਨ ਹੋ ਗਿਆ, ਸੁਣਾ ਉਹਦੀਆਂ ਗੱਲਾਂ, ਕੀ ਕਰਦੇ ਸੀ ਇਸ ਵੇਲੇ ਉਹ? ਅਤੇ ਉਹ ਤ੍ਰਿਲੋਚਨ ਜੀ ਹੈਰਾਨ ਹੋਈ ਜਾਣ ਵੀ ਇਹ ਹੋ ਕੀ ਰਿਹਾ, ਉਹਨੇ ਮੈਨੂੰ ਇੱਥੇ ਭੇਜ ਦਿੱਤਾ ਅਤੇ ਇਹ ਕਹਿੰਦਾ ਵੀ ਉਹ ਮਿਲਿਆ ਹੋਇਆ ਹੈ। ਇਹਨੂੰ ਕਹਿੰਦੇ ਨੇ ਮਿਲਿਆ, ਨਾਨਕ ਮਿਲਿਆ ਮਿਲਿਆ ਨਾ ਮਿਲੈ, ਮਿਲੈ ਮਿਲਿਆ ਜੋ ਹੋਏ, ਅੰਤਰ ਆਤਮਾ ਜੋ ਮਿਲੈ, ਮਿਲਿਆ ਕਹੀਐ ਸੋਏ। ਕਿੰਨੀਆਂ ਗੁੱਝੀਆਂ ਰਮਜਾਂ ਪਈਆਂ ਨੇ ਬਾਣੀ ਦੇ ਵਿੱਚ ਸਾਡੇ ਸਭਨਾਂ ਦੇ ਲਈ। ਭਰ ਲਓ ਜਿੰਨੀਆਂ ਉਡਾਰੀਆਂ ਭਰ ਸਕਦੇ ਹਾਂ, ਇੱਕ ਇੱਕ ਬੋਲ ਦੇ ਨਾਲ, ਇੱਕ ਇੱਕ ਵਚਨ ਦੇ ਨਾਲ। ਹੈ ਕਿਹਾ ਕਿਹਨੂੰ ਮੈਂ? ਜਿਹੜਾ ਪੜ੍ਹ ਰਿਹਾ, ਜਿਹੜਾ ਸੁਣ ਰਿਹਾ, ਜਿਹੜਾ ਗਾ ਰਿਹਾ, ਜਾਂ ਇਹ ਕਹਿ ਲਈ ਵੀ ਜਿਹੜਾ ਵੀ ਧਰਤੀ 'ਤੇ ਮਨੁੱਖਾ ਜਨਮ ਧਾਰਨ ਕਰਕੇ ਆ ਗਿਆ, ਉਹਦੇ ਲਈ ਨੇ ਬਚਨ ਕਿ ਲੈ ਹੁਣ ਭਰ ਲੈ ਉਡਾਰੀ ਜੇ ਭਰ ਸਕਦਾ ਤੂੰ। ਸ਼ਾਬਾਸ਼ ਹੈ ਤੈਨੂੰ, ਵਧਾਈ ਹੈ ਤੈਨੂੰ ਵੀ ਤੂੰ ਚੰਦ ਦੀ ਵੀ ਯਾਤਰਾ ਕਰਿਆ, ਹੋਰ ਵੀ ਕਰ ਲੈ ਜਿੰਨੀ ਹੋ ਸਕਦੀ ਹੈ, ਪਰ ਆਹ ਯਾਤਰਾ ਆਤਮਕ ਮੰਡਲਾਂ ਦੀ, ਇਹਦੇ ਲਈ ਕਰ ਜੇ ਕਰ ਸਕਦਾ ਕੁਝ ਐਸਾ। ਸੋ ਜਦੋਂ ਇਹ ਗੱਲ ਹੋਈ ਤਾਂ ਆਖਣ ਲੱਗੇ ਭਲਿਆ ਮਿਲੇ ਹੋਏ ਕੋਲੋਂ ਆਇਆ ਚੱਲ ਕੇ, ਅਤੇ ਮੈਂ ਵੀ ਧੰਨ ਹੋ ਗਿਆ ਜਦੋਂ ਤੂੰ ਉਹਦੀ ਗੱਲ ਸੁਣਾਈ, ਕਰਦਾ ਕੀ ਹੈ? ਕਹਿੰਦੇ ਜੀ ਬਸ ਦਾਣਾ ਬਾਣਾ ਲੱਗਿਆ ਸੀ, ਘਰ ਵਾਲੀ ਨੇ ਆਹ ਗੱਲ ਆਖੀ ਪਤਨੀ ਨੇ ਵੀ, ਅਤੇ ਮੈਂ ਇੱਥੇ ਨੂੰ ਤੁਰਿਆ ਆਇਆ। ਮੈਂ ਉਹਨਾਂ ਨੂੰ ਕਹਿ ਬੈਠਿਆ ਵੀ ਜੇ ਰੱਬ ਨੂੰ ਮਿਲਣਾ ਮੈਂ ਤਾਂ ਮਿਲਣਾ ਪਰਮਾਤਮਾ ਨੂੰ। ਉਹ ਕਹਿੰਦੇ ਵੀ ਜੇ ਤਾਂ ਗੱਲਾਂ ਸੁਣਨੀਆਂ ਤਾਂ ਇੱਥੇ ਬਹਿ ਜਾ, ਜੇ ਮਿਲਣਾ ਤਾਂ ਨਾਮਦੇਵ ਕੋਲ ਚਲੇ ਜਾ, ਇਸ ਕਰਕੇ ਮੈਂ ਤੁਹਾਡੇ ਕੋਲ ਆ ਗਿਆ। ਮੈਨੂੰ ਦੱਸੋ ਹੁਣ ਤੁਸੀਂ, ਮੈਂ ਹੁਣ ਕਿਤੇ ਨਹੀਂ ਜਾਵਾਂਗਾ, ਹੋਰ ਨਹੀਂ ਮੈਂ ਕਿਤੇ ਜਾਣਾ, ਬਸ ਹੁਣ ਮੈਂ ਡਿੱਗ ਚੁੱਕਿਆ ਅੰਦਰੋਂ। ਤਾਂ ਉਦੋਂ ਫਿਰ ਰਾਹ ਦੱਸਦੇ ਨੇ ਭਗਤ ਨਾਮਦੇਵ ਜੀ। ਦੋ ਵਾਰ ਜ਼ਿਕਰ ਆ ਰਿਹਾ, ਇੱਕ ਤਾਂ ਕਬੀਰ ਦੇ ਸਲੋਕਾਂ, ਸਿੱਧਾ ਹੀ ਕਬੀਰ ਜੀ ਖੁਦ ਕਹਿ ਰਹੇ ਨੇ ਕਿ ਨਾਮਾ ਕਹਿ ਤਲੋਚਨਾ, ਮੁੱਖ 'ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਕਹਿ ਦਿੱਤਾ, ਪਹਿਲਾਂ ਉਹਦਾ ਸਵਾਲ ਇਹ ਸੀ ਕਿ ਨਾਮਾ ਮਾਇਆ ਮੋਹਿਆ, ਇੱਕਦਮ ਸ਼ੱਕ ਇਹ ਪਈ। ਕਬੀਰ ਜੀ ਕਹਿੰਦੇ ਨੇ ਦੇਖੋ, ਕਬੀਰ ਜੀ ਕਹਿ ਰਹੇ ਨੇ ਵਾਰਤਾ ਨਾਮਦੇਵ 'ਤੇ ਤੁਰੋ ਜਾਂਦੀ ਹੈ। ਕਬੀਰ, ਨਾਮਾ ਮਾਇਆ ਮੋਹਿਆ ਕਹਿ ਤਲੋਚਨ ਮੀਤ, ਕਾਹੇ ਛੀਪੋ ਛੈਲੋ ਰਾਮ ਨਾ ਲਾਵੋ ਚੀਤ। ਕਬੀਰ ਜੀ ਜ਼ਿਕਰ ਕਰ ਰਹੇ ਨੇ ਦੋ ਜਣਿਆਂ ਦੀ ਆਪਸੀ ਗੱਲਬਾਤ ਦਾ। ਔਰ ਫਿਰ ਜਦੋਂ ਹੁੰਦੀ ਹੈ ਇਹ ਮੁਲਾਕਾਤ ਸਤਸੰਗਤ ਦੀ, ਸਾਧ ਸੰਗਤ ਦੀ, ਤਾਂ ਫਿਰ ਕੀ ਹੋਇਆ? ਹੁਣ ਉੱਥੇ ਪੂਰਾ ਇੱਕ ਮੁੱਖ ਵਾਕ ਸਾਨੂੰ ਮਿਲਦਾ ਹੈ, ਬਾਣੀ ਨਾਮ ਦੇਵ ਜੀਉ ਕੀ, ਰਾਮ ਕਲੀ ਘਰ ਪਹਿਲਾ। ਤਰਤੀਬ ਵਿਉਂਤਬੰਦੀ ਗੁਰੂ ਅਰਜਨ ਦੇਵ ਜੀ ਦੇ ਰਹੇ ਨੇ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਪੰਜ ਉਦਾਹਰਣਾਂ ਦੇ ਦਿੱਤੀਆਂ ਕਿ ਤ੍ਰਿਲੋਚਨ ਜੀ ਮੈਂ ਕੁਝ ਨਹੀਂ ਕਰ ਸਕਦਾ, ਜੇ ਤੈਥੋਂ ਉਡਾਰੀ ਭਰ ਹੁੰਦੀ ਹੈ ਤਾਂ ਭਰ ਲੈ, ਤੇਰੇ ਆਲੇ ਦੁਆਲੇ, ਤੇਰੇ ਇਰਦ ਗਿਰਦ, ਤੇਰੇ ਘਰ ਬਾਹਰ ਵਰਤ ਰਿਹਾ ਵਰਤਾਰਾ, ਜੇ ਤੂੰ ਮਿਲਣਾ ਤਾਂ। ਪਹਿਲੀ ਉਦਾਹਰਣ ਕੀ ਦੇਖੋ, ਪਹਿਲਾਂ ਆਪਾਂ ਸ਼ਬਦ ਦੇ ਪਾਠ ਦਰਸ਼ਨ ਕਰ ਲਈਏ। ਆ ਨੀਲੇ ਕਾਗਦ ਕਾਟੀਲੇ ਗੂੰਡੀ, ਆਕਾਸ਼ ਮਦੇ ਭਰਮੀ ਅਲੇ ਪੰਚ ਜਨਾ ਸਿਉ ਬਾਤ ਬਤਊਆ ਚੀਤ ਸੁਬਾਰ ਚੀਤ ਸੋ ਡੋਰੀ ਰਾਖੀ ਅਲੇ ਮਨ ਰਾਮ ਨਾਮਾ ਬੇਦੀ ਅਲੇ ਜੈਸੇ ਕਣਕ ਕਲਾ ਚਿਤ ਮਾਂਡੀ ਅਲੇ ਰਹਾਓ ਆ ਨੀਲੇ ਕੁੰਭ ਭਰਾਈਲੇ ਊਦਕ ਰਾਜ ਕੁਆਰ ਪੁਰੰਦਰੀਏ ਹਸਤ ਬਿਨੋਦ ਵਿਚਾਰ ਕਰਤੀ ਹੈ ਚੀਤ ਸੋ ਗਾਗਰ ਰਾਖੀ ਅਲੇ ਮੰਦਰ ਏਕ ਦੁਆਰ ਦਸ ਜਾਂ ਕੋ ਗਊ ਚਰਾਵਨ ਛਾਡੀ ਅਲੇ ਪਾਂਚ ਕੋਸ ਪਰ ਗਊ ਚਰਾਵਤ ਚੀਤ ਸੋ ਬਛਰਾ ਰਾਖੀ ਅਲੇ ਕਹਿਤ ਨਾਮ ਦਿਓ ਸੁਣੋ ਤ੍ਰਿਲੋਚਨ ਬਾਲਕ ਪਾਲਨ ਪੌੜੀ ਅਲੇ ਅੰਤਰ ਬਾਹਰ ਕਾਜ ਵਿਰੂਦੀ ਚੀਤ ਸੋ ਬਾਰਿਕ ਰਾਖੀ ਅਲੇ। ਕਿੰਨੀਆਂ ਪਿਆਰੀਆਂ ਸੌਖੀਆਂ ਉਦਾਹਰਣਾਂ ਦੇ ਦਿੱਤੀਆਂ। ਸਾਡਾ ਗੁਰੂ ਗ੍ਰਹਿਸਥੀ ਗ੍ਰਹਿਸਥੀਆਂ ਦਾ ਕਦਰਦਾਨ ਅਤੇ ਗ੍ਰਹਿਸਥੀਆਂ ਨੂੰ ਹੀ ਅੱਗੇ ਰਾਹ ਦਿਖਾ ਰਿਹਾ ਹੈ। ਕਸਵੱਟੀਆ ਬਸ ਸਾਡੇ ਕੋਲ ਸਭ ਤੋਂ ਵਧੀਆ ਇਹੀ ਹੈ, ਜਦੋਂ ਕਿਤੇ ਆਪਾਂ ਦੁਬਧਾ 'ਚ ਪੈ ਜਾਈਏ ਵੀ ਇਹ ਬੰਦਾ ਪੂਰਾ ਵੀ ਹੈ, ਸੰਤ ਇਹ ਸਾਧੂ ਜਾਂ ਗੁਰਮੁਖ ਪਿਆਰਾ ਕਿਸ ਵੇਸ ਭੇਖ ਦੇ ਵਿੱਚ ਆਇਆ ਹੈ, ਉਹਦੀ ਕਸਵੱਟੀ ਕੀ ਹੈ। ਭਾਈ ਮਾਂ ਪਿਓ ਹੈਗੇ, ਜੀਵਤ ਜੀਵਤ ਹੈ, ਪਹਿਲੀ ਕਸਵੱਟੀ ਤਾਂ ਇਹੀ ਵੀ ਹੈਗੇ। ਦੂਜੀ ਵੀ ਘਰ ਵਾਲੀ ਜਾਂ ਘਰ ਵਾਲਾ, ਕਿਉਂਕਿ ਬੀਬੀ ਵੀ ਤਾਂ ਸੰਤ ਹੋ ਸਕਦੀ ਹੈ, ਸੰਤ ਹੋਈਆਂ ਨੇ। ਅਤੇ ਤੀਜੀ ਬਾਲ ਬੱਚੇ ਹੈਗੇ, ਸ਼੍ਰੀ ਚੰਦ ਲਖਮੀ ਦਾਸ, ਅਤੇ ਅੱਗੇ ਜੇ ਹੈ ਬੇਲ ਵਧੀ ਹੋਈ ਉਹ ਵੀ ਦੱਸਦੇ, ਅਤੇ ਠੀਕ ਠਾਕ ਸਾਰੇ ਚੜ੍ਹਦੀ ਕਲਾ ਦੇ ਵਿੱਚ ਕਰਦੇ ਨੇ ਤੈਨੂੰ ਪਿਆਰ। ਆਹ ਕਸਵੱਟੀ ਹੈ ਸ਼ਾਂਤ ਆਤਮਾ ਦੀ। ਤਾਂ ਹੁਣ ਇੱਥੇ ਭਗਤ ਨਾਮਦੇਵ ਜੀ ਨੇ ਦੇਖੋ ਕਮਾਲ ਦੀ ਗੱਲ, ਵੀ ਪੰਜੇ ਉਦਾਹਰਣਾਂ, ਕਿਤੇ ਜਾਣ ਦੀ ਲੋੜ ਨਹੀਂ ਹੈ ਵੀ ਆਪਾਂ ਜੰਗਲਾਂ 'ਚ ਜਾਈਏ, ਪਹਾੜਾਂ ਦੀਆਂ ਕੰਧਰਾਂ ਵਿੱਚ ਜਾਈਏ, ਜਾਂ ਟੀਸੀਆਂ 'ਤੇ ਚੜ੍ਹ ਕੇ ਬਹਿ ਜਾਈਏ, ਜਾਂ ਕੋਈ ਹੋਰ ਕਰ ਲਈਏ ਸਮਾਧੀ, ਕੋਈ ਭੋਰੇ ਪੁੱਟ ਲਈਏ। ਪਹਿਲੀ ਉਦਾਹਰਣ ਦਿੱਤੀ ਬਾਲਕ ਦੀ, ਆ ਨੀਲੇ ਕਾਗਦ ਕਾਟੀ ਲੇ ਗੂਡੀ ਆਕਾਸ਼ ਮਦੇ ਭਰਮੀ ਅਲੇ। ਅਤੇ ਇੱਥੇ ਆ ਕੇ ਭਾਈ ਸਾਹਿਬ ਜੀ ਨੇ ਸਮੁੰਦਰ ਦਰਸ਼ਨ ਕਰਾਏ, ਉੱਥੇ ਸਮੁੰਦਰ 'ਚ ਗੁੱਡੀ ਕੱਟੀ ਫਿਰਦਾ ਬੰਦਾ, ਅਤੇ ਸਮੁੰਦਰ ਦੇ ਵਿੱਚ ਤੈਰਦਾ ਤੈਰਦਾ ਉੱਡਣਾ ਚਾਹੁੰਦਾ, ਉੱਡ ਰਿਹਾ, ਕਈ ਵਾਰ ਡਿੱਗਦਾ ਵੀ ਹੈ। ਇਹ ਵੀ ਗੁੱਡੀ ਦਾ ਇੱਕ ਰੂਪ ਹੈ, ਵੀ ਕਈਆਂ ਨੂੰ ਤਾਂ ਸਮੁੰਦਰ 'ਚ ਤੈਰਨਾ ਹੀ ਨਹੀਂ ਆਉਂਦਾ, ਅਤੇ ਕਈ ਸਮੁੰਦਰ 'ਤੇ ਉੱਡਦੇ ਨੇ, ਸਮੁੰਦਰ ਦੇ ਆਸਰੇ, ਹਵਾ 'ਤੇ ਪਾਣੀ ਦੇ ਆਸਰੇ ਉੱਡਦੇ ਫਿਰਦੇ ਨੇ, ਫਿਰ ਡਿੱਗਦੇ ਨੇ, ਫਿਰ ਚੜ੍ਹ ਜਾਂਦੇ ਨੇ। ਬੜਾ ਹੀ ਆਕਰਸ਼ਿਤ ਖੇਲ ਦੇਖਿਆ। ਹੁਣ ਮਹਾਰਾਜ ਕੀ ਕਹਿੰਦੇ ਨੇ, ਨਾਮਦੇਵ ਜੀ ਕਹਿੰਦੇ, ਆ ਨੀਲੇ ਕਾਗਦ ਕਾਟੀਲੇ ਗੁੱਡੀ ਆਕਾਸ਼ ਮਦੇ ਪਰਮੀਲੇ। ਤ੍ਰਿਲੋਚਨ ਜੀ, ਜੇ ਉਹਦੇ ਨਾਲ ਸੁਰਤ ਜੋੜਨੀ ਹੈ ਤਾਂ ਫਿਰ ਇੱਕ ਉਸ ਬਾਲਕ ਤੋਂ ਸਿੱਖ ਲਾ ਜਿਹਨੇ ਕਾਗਦ ਲਿਆਂਦਾ ਕੱਟਿਆ, ਉਹਦੇ ਵਿੱਚ ਪਾਈਆਂ ਤਣੀਆਂ ਬਾਂਸ ਦੇ ਡੱਕੇ, ਤਣਕੇ ਉਸਨੂੰ ਫਿਰ ਪਾਈ ਪਤਾਵਾਂ ਪਾ ਕੇ ਡੋਰ, ਔਰ ਫਿਰ ਹਵਾ ਦੇ ਵਿੱਚ ਉਡਾ ਦਿੱਤਾ। ਉਡਾਇਆ ਹੀ ਨਹੀਂ, ਅਤੇ ਜਦੋਂ ਉੱਡਣ ਲੱਗ ਗਿਆ ਤਾਂ ਸੰਗੀਆਂ ਸਾਥੀਆਂ ਨਾਲ ਗੱਲਾਂ ਕਰਦਾ, ਉਹ ਦੇਖੋ ਮੇਰੀ ਪਤੰਗ ਬਹੁਤ ਕਾਟਾ ਕਰਦਾ, ਕਦੀ ਕਦੀ ਕੁਛ ਕਰਦਾ। ਬੜਾ ਹੀ ਅਨੋਖਾ ਸ਼ੌਕ ਹੈ ਰਾਜੇ ਮਹਾਰਾਜਿਆਂ, ਵੱਡੇ ਵੱਡੀਆਂ ਹਸਤੀਆਂ ਦੇ ਬਾਬਤ ਸੁਣੀਦਾ, ਜਦੋਂ ਇਤਿਹਾਸ ਜਾਂ ਆਪਾਂ ਨੂੰ ਜਾਣਕਾਰੀ ਮਿਲਦੀ ਹੈ ਸੰਸਾਰ ਦੇ ਵੱਡੇ ਛੋਟੇ ਲੋਕਾਂ ਦੀ, ਵੀ ਉਹਦਾ ਸ਼ੌਕ ਪਤੰਗ ਉਡਾਉਣਾ ਸੀ। ਬੰਦਾ ਬਹੁਤ ਮਹਾਨ ਸੀ ਜਾਂ ਬਹੁਤ ਮਹੀਨ ਸੀ, ਗੰਦਾ ਸੀ ਜਾਂ ਚੰਗਾ ਸੀ, ਸ਼ੌਕ ਉਹਦਾ ਪਤੰਗ ਉਡਾਉਣਾ। ਇਹਦੇ 'ਚ ਹੋ ਕੀ ਰਿਹਾ ਕਿ ਪੰਜ ਸੱਤ ਸਾਥੀ ਸੰਗੀਆਂ ਦੇ ਨਾਲ ਗੱਲਾਂ ਵੀ ਕਰਦਾ ਹੈ, ਅਤੇ ਸੁਰਤ ਡੋਰੀ ਦੇ ਵਿੱਚ ਲੱਗੀ ਹੋਈ ਹੈ, ਉਂਗਲੀ 'ਤੇ ਡੋਰੀ ਘੁੰਮਦੀ ਹੈ, ਖਿਸਕਦੀ ਹੈ, ਅਤੇ ਉਹਦੇ ਵਿੱਚ ਹੀ ਸੁਰਤ ਲੱਗੀ। ਕਹਿੰਦੇ ਇੱਕ ਤਾਂ ਆਹ ਸਭ ਤੋਂ ਵਧੀਆ ਤਰੀਕਾ ਹੈ, ਇੱਕ ਬਾਲਕ ਤੋਂ ਸਿੱਖ ਲਾ, ਬਾਲਕ ਤੋਂ ਸਿੱਖ ਲਾ ਸੁਰਤ ਕਿਵੇਂ ਜੋੜਨੀ ਹੈ ਕਰਤਾ ਪੁਰਖ ਦੇ ਨਾਲ। ਡੋਰੀ ਤੇਰੇ ਕੋਲ ਹੈ, ਪਤੰਗ ਵੀ ਤੇਰੇ ਕੋਲ ਹੈ, ਬਸ ਹੁਣ ਤਾਂ ਜੁਗਤ ਚਾਹੀਦੀ ਹੈ। ਕਈ ਵਾਰੀ ਨਹੀਂ, ਸਾਰੀ ਉਮਰ ਲੰਘ ਜਾਂਦੀ ਆਪਾਂ ਤੋਂ ਪਤੰਗ ਹੀ ਨਹੀਂ ਉੱਡਦਾ, ਸਾਈਕਲ 'ਤੇ ਬੈਲਸ ਨਹੀਂ ਬਣਦਾ ਜਦੋਂ ਉਮਰ ਟੱਪ ਜਾਵੇ। ਸੋ ਬਾਲਕ ਦੇ ਕੋਲੋਂ ਇਹ ਕਹਿੰਦੇ ਸਿੱਖ ਲਾ। ਬਾਲਕ ਕੀ ਕਰਦਾ, ਪੰਜ ਜਣਾ ਸਿਉ ਬਾਤ ਬਤਊਆ ਚੀਤ ਸੁਡੋਰੀ ਰਾਖੀ ਅਲੇ। ਅਗਲੀ ਪੰਕਤੀ ਸੁਨਿਆਰ ਦੀ ਲੈ ਲਈ ਅਤੇ ਨਾਲ ਹੀ ਮਨ ਨੂੰ ਮੁਖਾਤਬ ਹੋ ਗਏ। ਕੀ ਕਿਹਾ? ਮਨ ਰਾਮ ਨਾਮਾ ਬੇਦੀ ਅਲੇ, ਮਨ ਨੂੰ ਰਾਮ ਦੇ ਨਾਮ ਦੇ ਵਿੱਚ ਵਿੰਨਣਾ ਹੈ। ਜੈਸੇ ਕਣਕ ਕਲਾ ਚਿੱਤ ਮਾਂਡੀ ਅਲੇ, ਜਿਸ ਤਰ੍ਹਾਂ ਕਣਕ ਸੋਨਾ, ਸੋਨੇ ਦਾ ਕੰਮ ਕਰਨ ਵਾਲਾ ਸੁਨਿਆਰ ਉਹ ਕਲਾ ਦੇ ਵਿੱਚ ਚਿੱਤ ਲਾ ਲੈਂਦਾ ਹੈ। ਬਹੁਤ ਬਰੀਕੀ ਦਾ ਕੰਮ ਹੈ ਅਤੇ ਬੀਬੀਆਂ ਭੈਣਾਂ ਭਲੀ ਪ੍ਰਕਾਰ ਜਾਣਦੀਆਂ ਨੇ। ਜਦੋਂ ਉਹ ਛੋਟਾ ਜਿਹਾ ਟੁਕੜਾ ਸੋਨੇ ਦਾ ਉਹਨੂੰ ਕਹਿੰਦੀਆਂ ਨੇ ਵੀ ਦੇਖਤਾ ਪਹਿਲਾਂ ਹੈ ਇਹਦੇ 'ਚ ਕੁਛ ਸਹੀ, ਤਾਂ ਉਹ ਕਹਿੰਦਾ ਵੀ ਹਾਂ ਹੈਗਾ, 20 ਕੈਰਟ ਹੈਗਾ ਜਾਂ 22 ਜਾਂ 18 ਹੈਗਾ ਜੀ, ਦੱਸੋ ਹੁਣ ਕਰਨਾ ਕੀ ਹੈ। ਅਤੇ ਇਹਦਾ ਵਾਲੀ ਦੀ ਜਗ੍ਹਾ 'ਤੇ ਮੁੰਦਰੀ ਬਣਾਉਣੀ ਜਾਂ ਕੋਕਾ ਬਣਾਉਣਾ, ਕੋਈ ਛੋਟਾ ਗਹਿਣਾ ਉਹ ਜਿਹੜੀ ਕਠਾਲੀ 'ਚ ਪਾ ਕੇ ਦਿੰਦਾ ਅਤੇ ਇੱਕ ਛੋਟਾ ਜਿਹਾ ਦਾਣਾ ਜਿਹਾ ਬਣਾ ਕੇ ਸਾਹਮਣੇ ਰੱਖ ਦਿੰਦਾ ਜਿਹਦਾ ਰੰਗ ਵੀ ਕਾਲਾ ਕਾਲਾ ਜਿਹਾ ਹੁੰਦਾ। ਲਓ ਜੀ ਆਹ ਹੈ ਤੁਹਾਡਾ ਸੋਨਾ, ਅਤੇ ਹੁਣ ਦੱਸੋ ਕੀ ਬਣਾਉਣਾ। ਭਾਵੇਂ ਉਹਨੂੰ ਚਿੱਥ ਕੇ ਉਹਦੇ 'ਤੇ ਫੁੱਲ ਬੂਟੀਆਂ ਪਾਉਂਦਾ, ਬਰੀਕੀ ਦਾ ਕੰਮ ਹੈ, ਸੂਖਸ਼ਮ ਕਲਾ। ਤਾਂ ਜਦੋਂ ਉਹ ਕਰਦਾ ਹੋਵੇ ਤਾਂ ਉਸ ਵੇਲੇ ਗਾਹਕ ਆ ਜਾਵੇ, ਗਾਹਕ ਆ ਜਾਵੇ ਉਹ ਵੀ ਸੋਨੇ ਦਾ ਭਾਅ ਪੁੱਛਦਾ ਹੈ ਅਤੇ ਹੋਰ ਕੜੀ ਗੱਲਾਂ। ਸੁਨਿਆਰ ਸਭ ਤੋਂ ਵੱਧ ਗੱਲਾਂ ਮਾਰਦੇ ਆਮ ਕਰਕੇ, ਜਿਨ੍ਹਾਂ ਨੂੰ ਮੌਕਾ ਮਿਲਿਆ ਹੁੰਦਾ ਹੱਟੀ 'ਚ ਜਾਣ ਦਾ। ਆਪਣੇ ਆਪਾਂ ਦੱਸ ਦਈਏ ਇੱਕ ਵਾਰੀ ਵੀ ਕਿਹੜਾ ਕਿੱਥੋਂ ਆਇਆ ਜੀ, ਵੀ ਚਮਕੌਰ ਸਾਹਿਬ ਤੋਂ, ਕੰਗਾਂ ਤੋਂ, ਜਾਂ ਬਲਾਚੌਰ ਤੋਂ, ਨਵੇਂ ਸ਼ਹਿਰ ਤੋਂ। ਬਸ ਫਿਰ ਉੱਥੇ ਦੀਆਂ ਮਹਾਨ ਹਸਤੀਆਂ ਦੇ ਨਾਂ ਲੈਂਦਾ ਸੁਨਿਆਰ। ਅੱਛਾ ਅੱਛਾ, ਫਲਾਣਾ ਉਹ ਲੰਬੜਦਾਰ ਦਾ ਕੀ ਹਾਲ ਹੈ, ਤੁਹਾਡੇ ਸਰਪੰਚ ਹੁੰਦਾ ਸੀ, ਉਹਦਾ ਬਾਪੂ ਕਰਤਾਰ ਸਿੰਘ ਹੁੰਦਾ ਸੀ, ਉਹਦਾ ਫਲਾਣਾ ਸਾਹਿਬ ਹੁੰਦਾ ਸੀ। ਯਕੀਨ ਤੋਂ ਆਉਂਦਾ ਉਹਨੂੰ ਵੀ ਇਹ ਸੁਨਿਆਰ ਤਾਂ ਸਾਰਿਆਂ ਨੂੰ ਜਾਣਦਾ, ਮੇਰੇ ਪਿੰਡ ਦੇ ਨੂੰ, ਮੇਰੇ ਇਲਾਕੇ ਦਿਆਂ ਨੂੰ, ਇਹਦਾ ਮਤਲਬ ਸਾਰੇ ਆਉਂਦੇ ਕੋਲ ਯਕੀਨ ਬਣ ਗਿਆ। ਅਤੇ ਨਾਲੇ ਉਹ ਕਲਾ ਵਰਤੀ ਜਾਂਦੀ ਹੈ, ਉੱਧਰ ਛੋਟੀਆਂ ਛੋਟੀਆਂ ਬੂਟੀਆਂ ਵੀ ਪਾਈ ਜਾਂਦਾ ਅਤੇ ਨਾਲ ਹੀ ਤਿਆਰ ਕਰ, ਆਹ ਲਓ ਜੀ ਇਹ ਫਲਾਣੇ ਦੀ ਹੈ, ਇਹ ਫਲਾਣੇ ਬਜ਼ੁਰਗ ਦੇ ਮੁੰਡੇ ਦੀ ਨੂੰਹ ਉਹ ਦੇ ਗਏ ਸੀ, ਉਹਦਾ ਤਿਆਰ ਹੋ ਗਿਆ ਕਹਿਣਾ। ਭਗਤ ਨਾਮਦੇਵ ਜੀ ਕਹਿੰਦੇ ਕਿੱਦਾਂ ਹੋਇਆ, ਇਹ ਸਾਰਾ ਸੁਰਤ ਦਾ ਖੇਲ ਹੈ। ਉਹਦੇ ਨਾਲ ਗੱਲਾਂ ਕਰੀ ਗਿਆ, ਕਿੰਨੇ ਪਿੰਡਾਂ ਦੇ ਲੰਬੜਦਾਰਾਂ ਦੇ ਨਾਂ ਵੀ ਦੱਸ ਗਿਆ ਅਤੇ ਨਾਲ ਹੀ ਉਹਨੇ ਗਹਿਣਾ ਵੀ ਤਿਆਰ ਕਰ ਦਿੱਤਾ। ਕਹਿੰਦੇ ਇਸ ਤਰ੍ਹਾਂ ਵੀ ਹੋ ਸਕਦਾ, ਮਨ ਰਾਮ ਨਾਮਾ ਬੇਦੀ ਅਲੇ, ਜੈਸੇ ਕਣਕ ਕਲਾ ਚਿੱਤ ਮਾਂਡੀ ਅਲੇ, ਜਿਸ ਤਰ੍ਹਾਂ ਸੁਨਿਆਰੇ ਦਾ ਚਿੱਤ ਸੋਨੇ ਨੂੰ ਘੜਨ ਵਿੱਚ, ਉਹਦੀ ਕਲਾ ਦੇ ਵਿੱਚ ਲੱਗਾ ਹੋਇਆ ਹੈ। ਮੂੰਹ ਨਾਲ ਗੱਲਾਂ ਉੱਧਰ ਕਰਦਾ ਹੈ ਅਤੇ ਸੁਰਤ ਉੱਧਰ ਜੁੜੀ ਹੋਈ ਹੈ, ਇਹ ਰਹਾਉ ਦੀ ਤੁਕ ਹੈ। ਅੱਗੇ ਫਿਰ ਉਦਾਹਰਣ ਦਿੱਤੇ, ਉਸ ਵੇਲੇ ਜੋ ਵਿਵਹਾਰ ਸੀ ਸਾਡੇ ਘਰ ਦੀਆਂ ਲੋੜਾਂ ਦੀ ਪੂਰਤੀ ਜੋ ਹੈ ਰਸੋਈ ਦੀ, ਉਹ ਪਹਿਲਾ ਪਾਣੀ ਹੈ, ਪਹਿਲਾ ਪਾਣੀ ਜੀ ਉਹ ਹਰ ਪਾਸੇ ਨੂੰ ਜਿਹਦੇ ਨੂੰ ਮਰਜ਼ੀ ਵੇਖ ਲਈਏ, ਸਾਡੇ ਜੀਵਨ ਦੀ ਸ਼ੁਰੂਆਤ ਪਾਣੀ ਤੋਂ ਹੈ, ਪਾਣੀ ਦੀ ਬੂੰਦ ਤੋਂ ਹੈ। ਸਾਡਾ ਸਰੀਰ ਬਣਿਆ ਹੀ ਮਾਤਾ ਦੇ ਰਕਤ, ਪਿਤਾ ਦੇ ਬਿੰਦ ਤੋਂ ਹੈ। ਜਲ ਕੀ ਭੀਤ ਹੈ, ਪਵਨ ਕਾ ਥੰਬਾ ਹੈ, ਰਕਤ ਬੁੰਦ ਕਾ ਗਾਰਾ ਹੈ, ਇਹ ਸਾਡਾ ਸਰੀਰ, ਉਹਨਾਂ ਦੀ ਭਾਸ਼ਾ ਦੇ ਵਿੱਚ ਇੱਕ ਵਿਗਿਆਨਕ ਸੰਕੇਤ ਨੇ ਇਹ। ਸੋ ਭਗਤ ਜੀ ਕਹਿੰਦੇ ਹਨ ਦੂਜੀ ਉਦਾਹਰਣ, ਆ ਨੀਲੇ ਕੁੰਭ ਭਰਾਈ ਲੇ ਉਦਕ, ਰਾਜਕੁਆਰ ਪੁਰੰਦਰੀਏ। ਦੇਖੋ ਕਹਿੰਦੇ ਪਾਣੀ ਦੀਆਂ ਗਾਗਰਾਂ ਭਰ ਕੇ ਲੈ ਕੇ ਆ ਰਹੀਆਂ ਨੇ ਕੁਆਰੀਆਂ ਲੜਕੀਆਂ, ਜਵਾਨ ਕੁੜੀਆਂ, ਅਤੇ ਦੂਰ ਤੋਂ ਪਾਣੀ ਲੈ ਕੇ ਆਈਆਂ, ਨਿੱਤਰਿਆ ਹੋਇਆ ਭਰ ਕੇ ਗਾਗਰਾਂ। ਧਿਆਨ ਨਾਲ ਦੇਖੋ ਤਰਲੋਚਨ ਜੀ, ਕੁਛ ਨਜ਼ਰ ਆਇਆ? ਕਹਿੰਦੇ ਹਾਂਜੀ, ਕੀ ਨਜ਼ਰ ਆਇਆ? ਕਹਿੰਦੇ ਵੀ ਇਹ ਗਾਗਰਾਂ ਭਰ ਕੇ ਰੱਖੀਆਂ ਨੇ ਸਿਰ 'ਤੇ, ਅਤੇ ਨਾਲ ਹੀ ਇਹ ਹੱਥ ਵੀ ਹਿਲਾਉਂਦੀਆਂ ਨੇ। ਗਾਗਰ ਨੂੰ ਹੱਥ ਕਿਸੇ ਨੇ ਵੀ ਨਹੀਂ ਲਾਇਆ ਹੋਇਆ, ਤੁਰੀਆਂ ਜਾਂਦੀਆਂ ਨੇ। ਹੋਰ ਧਿਆਨ ਨਾਲ ਦੇਖ ਕੀ ਕਹਿੰਦੀਆਂ ਨੇ, ਹੱਥ ਹਿਲਾਉਂਦੀਆਂ, ਕੁਛ ਬੋਲਦੀਆਂ ਵੀ ਨੇ, ਕਹਿੰਦੀਆਂ ਗੱਲਾਂ ਕਰਦੀਆਂ ਵੀ ਮੈਂ ਆਹ ਕੁਛ ਕਰਨਾ, ਆਹ ਕਰਕੇ ਆਈ ਹਾਂ, ਫਲਾਣਾ ਇਸ ਤਰ੍ਹਾਂ ਅਤੇ ਅਮਕਾ ਅਮਕਾ। ਦੇਖ ਹਸਤ ਹੱਥ ਹਿਲਾਉਂਦੀਆਂ ਨੇ, ਇੱਕ ਦੂਜੇ ਨੂੰ ਹਾਸੀ ਮਜ਼ਾਕ ਬੋਲਦੀਆਂ ਨੇ। ਲੇਕਿਨ ਚੀਤ ਸੋ ਗਾਗਰ ਰਾਖੀ ਅਲੇ, ਚਿੱਤ ਗਾਗਰ ਦੇ ਵਿੱਚ, ਚਿੱਤ ਡੋਰੀ ਦੇ ਵਿੱਚ, ਚਿੱਤ ਸੋਨੇ ਦੇ ਗਹਿਣੇ ਦੀ ਕਲਾ ਦੇ ਵਿੱਚ, ਅਤੇ ਚਿੱਤ ਗਾਗਰਾਂ ਦੇ ਵਿੱਚ ਜੋੜਿਆ ਹੋਇਆ ਹੈ, ਜਵਾਨ ਲੜਕੀਆਂ ਨੇ। ਇਸੇ ਤਰ੍ਹਾਂ ਕਹਿੰਦੇ ਤੂੰ ਕਰ ਸਕਦਾ ਹੈ, ਚਿੱਤ ਜੋੜ ਸਕਦਾ ਹੈ, ਅਤੇ ਚਿੱਤ ਜੋੜਨ ਦੀ ਹੀ ਕਹਾਣੀ ਹੈ। ਪਰਮਾਤਮਾ ਤਾਂ ਨਾ ਦੂਰ ਹੈ ਅਤੇ ਨਾ ਹੀ ਕਦੇ ਸਾਡੇ ਨਾਲੋਂ ਵੱਖ ਹੈ, ਬਸ ਜੇ ਹੈ ਤਾਂ ਕਰਾਰੀ ਭੀਤ ਬਣੀ ਹੋਈ ਹੈ ਜਿਹੜੀ ਦਿਸਦੀ ਨਹੀਂ। ਧਨ ਪਿਰ ਕਾ ਇੱਕ ਹੀ ਸੰਗ ਵਸ, ਵਿੱਚ ਹੋਮੈ ਭੀਤ ਕਰਾਰੀ। ਇਲਾਜ ਵੀ ਦੱਸ ਦਿੱਤਾ ਮਹਾਰਾਜ ਨੇ, ਗੁਰਪੂਰੈ ਹੋਮੈ ਭੀਤ ਤੋਰੀ, ਜਨ ਨਾਨਕ ਮਿਲੇ ਬਨਵਾਰੀ। ਪੂਰਾ ਗੁਰੂ ਇਸ ਹੋਮੇ ਦੀ ਭੀਤ ਨੂੰ ਤੋੜਨ ਵਿੱਚ ਸਮਰੱਥ ਹੈ, ਪਰ ਤੂੰ ਜਾ ਤਾਂ ਸਹੀ ਇੱਕ ਵਾਰੀ ਗੁਰੂ ਕੋਲ, ਗੱਡੀ 'ਚ ਚਲੇ ਜਾ, ਸਰੀਰ ਰੂਪੀ ਘੋੜੀ ਐਨ ਅੰਦਰ ਜਾ ਸਕਦੀ ਹੈ। ਬਸ ਇੰਨੀ ਕੁ ਹਦਾਇਤ ਹੈ, ਗੁਰੂ ਘਰਾਂ 'ਚ ਲਿਖਿਆ ਹੁੰਦਾ ਅਤੇ ਕਿਤੇ ਭਾਈ ਉਹਦੇ 'ਤੇ ਗੌਰ ਵੀ ਆਪਾਂ ਨੂੰ ਕਰਨੀ ਪਊਗੀ। ਕਿਤੇ ਮਹੱਤੜ ਕਿਸੇ ਦੀ ਭਾਵਨਾ ਵੱਧ ਘੱਟ ਵੀ ਹੋ ਸਕਦੀ ਹੈ ਵੀ ਅੰਦਰ ਨਾ ਹੀ ਵੀ ਤੂੰ ਕੈਪਰੀ ਪਹਿਨ ਕੇ, ਨਾ ਹੀ ਟੋਪੀ ਪਹਿਨ ਕੇ, ਨਾ ਹੀ ਆਹ ਨਾ ਕਰਕੇ, ਅਸੀਂ ਆਹ ਨਾ ਕਰਕੇ, ਅਸੀਂ ਕਾਸਾ ਕੁਛ ਲਿਖਿਆ ਮਿਲਦਾ ਅੱਜ ਕੱਲ੍ਹ ਗੁਰੂ ਘਰਾਂ ਦੇ ਵਿੱਚ। ਨਹੀਂ ਨਹੀਂ ਕੁਝ ਕੁ ਜ਼ਰੂਰੀ ਹੈ, ਬਹੁਤਾ ਜ਼ਿਆਦਾ ਨਹੀਂ ਹੈ, ਕਿਉਂਕਿ ਆ ਸਰੀਰ, ਇਹ ਸਰੀਰ ਕੱਪੜਾ ਵੀ ਆ, ਸਰੀਰ ਜੁੱਤੀ ਵੀ ਹੈ, ਆ ਸਰੀਰ ਘੋੜੀ ਵੀ ਹੈ, ਲਈ ਫਿਰਦੇ ਹਾਂ ਆਪਾਂ ਨਾਲ ਨਾਲ। ਹਾਂ ਸੁਰਤ, ਜੇ ਕਿਤੇ ਸੁਰਤ ਰਹਿ ਗਈ ਬਾਹਰ ਤਾਂ ਫਿਰ ਜਿੰਨਾ ਮਰਜ਼ੀ ਨਹਾ ਧੋ ਕੇ ਸਰੀਰ ਨੂੰ ਲੈ ਜਾਂਦੇ, ਜਿੰਨੀ ਮਰਜ਼ੀ ਪਰਫਿਊਮ ਛਿੜਕ ਲਿਆਈ, ਜੇ ਸੁਰਤ ਨਾ ਅੰਦਰ ਆਈ, ਕਿਉਂਕਿ ਇਹਦਾ ਸੁਭਾਅ ਮਨ ਦਾ ਸੁਰਤ ਦਾ ਵੀ ਇਹ ਹਮੇਸ਼ਾ ਇੱਧਰ ਉੱਧਰ ਖੱਬੇ ਸੱਜੇ ਉੱਪਰ ਨੀਚੇ ਦੌੜੀ ਭੱਜੀ ਫਿਰੀ ਰਹਿੰਦੀ ਹੈ, ਇਹਦਾ ਕੋਈ ਪੱਕਾ ਟਿਕਾਣਾ ਨਹੀਂ। ਹਾਂ ਜੇ ਹੋ ਗਿਆ ਤਾਂ ਤੂੰ ਜੇਤੂ ਹੈ, ਤੂੰ ਸੂਰਮੈਂ। ਸੋ ਭਗਤ ਜੀ ਕਹਿੰਦੇ, ਦੇਖ ਉਹ ਉਹਨਾਂ ਦੇ ਵੱਲ ਧਿਆਨ ਧਾਰ ਕੇ, ਇਹ ਕੁਝ ਤੇਰੇ ਅੰਦਰ ਵੀ ਹੋ ਰਿਹਾ ਹੈ, ਤੂੰ ਕਰਕੇ ਵੇਖ ਐਸਾ। ਇਹ ਦ੍ਰਿਸ਼ਟਾਂਤ ਦੇ ਕੇ ਅਗਲਾ ਦ੍ਰਿਸ਼ਟਾਂਤ ਦਿੱਤਾ, ਮੰਦਰ ਏਕ ਦੁਆਰ ਦੱਸ ਜਾ ਕੇ, ਗਊ ਚਰਾਵਨ ਛਾਡੀ ਅਲੇ, ਪਾਂਚ ਕੋਸ ਪਰ ਗਊ ਚਰਾਵਤ, ਚੀਤ ਸੋ ਬਛੜਾ ਰਾਖੀ ਅਲੇ। ਗਾਂ ਦੀ ਉਦਾਹਰਣ ਦੇ ਦਿੱਤੀ ਅਤੇ ਕਈ ਵਿਦਵਾਨ ਗੁਰੂ ਕੇ ਪਿਆਰੇ ਬਹੁਤ ਹੋਰ ਸੰਕੇਤ ਵੀ ਦਿੰਦੇ ਨੇ, ਲੇਕਿਨ ਬਹੁਤ ਸਿੱਧਾ ਜਿਹਾ ਦੱਸ, ਸਾਡੇ ਗਿਆਨ ਕਰਮ ਇੰਦਰੀਆਂ ਵਾਲਾ ਆ ਸਰੀਰ ਰੂਪੀ ਨਗਰ ਹੈ, ਕਾਇਆ ਨਗਰ ਹੈ, ਅਤੇ ਇਸ ਵੱਲ ਇਸ਼ਾਰਾ ਕੀਤਾ ਅਤੇ ਉਦਾਹਰਣ ਦਿੱਤੀ ਆ ਗਊਆਂ ਦੀ, ਕਿਉਂਕਿ 40 ਕੁ ਸਾਲ ਪਹਿਲਾਂ ਆਮ ਕਰਕੇ ਚਰਾਂਦਾਂ ਦੇ ਵਿੱਚ ਚੌਣਾ ਚਰਦਾ ਸੀ ਸਾਡੇ ਪੁਆਧ ਦੇ ਇਲਾਕੇ 'ਚ, ਚੰਡੀਗੜ੍ਹ ਤੋਂ ਲੈ ਕੇ ਰੋਪੜ ਅੱਗੇ ਅਨੰਦਪੁਰ ਸਾਹਿਬ ਤੱਕ ਜਿਹੜਾ ਨੀਂ ਪਹਾੜੀ ਇਲਾਕਾ ਹੈ 'ਚ ਹਾਲੇ ਵੀ ਰਿਵਾਜ਼ ਹੈ ਚੌਣੇ ਚਾਰਨ ਦਾ, ਵੀ ਸਾਰੇ ਪਿੰਡ ਦੇ ਲੋਕ ਆਪਣੀਆਂ ਆਪਣੀਆਂ ਗਊਆਂ ਮੱਝਾਂ ਛੱਡ ਦਿੰਦੇ ਨੇ ਅਤੇ ਜਿਹੜਾ ਚਰਾਉਣ ਵਾਲਾ ਉਹ ਮਹੀਨਾ ਲੈਂਦਾ ਅਤੇ ਉਹ ਛੱਡੀ ਜਾਂਦੇ ਨੇ, ਨਾਲ ਰਲੀ ਜਾਂਦੀਆਂ ਹਨ ਅਤੇ ਸਾਂਝ ਨੂੰ ਫਿਰ ਮੁੜ ਕੇ ਆਉਂਦੀਆਂ ਨੇ, ਫਿਰ ਆਪਣੇ ਆਪਣੇ ਘਰ ਜਾ ਵੜਦੀਆਂ ਨੇ, ਪਛਾਣ ਉਹਨਾਂ ਨੂੰ। ਅਤੇ ਇਸੇ ਤਰ੍ਹਾਂ ਉਹ ਸੰਕੇਤ ਲਿਆ, ਕਹਿੰਦੇ ਦੇਖ ਤ੍ਰਿਲੋਚਨ ਜੀ, ਭਈ ਨਗਰ ਜਾਂ ਘਰ ਮੰਦਰ ਦੇ ਕਿੰਨੇ ਦਰਵਾਜ਼ੇ ਹੋਣ, ਇਸ਼ਾਰਾ ਇੱਧਰ ਵੀ ਕਰ ਦਿੱਤਾ ਸਰੀਰ ਵੱਲ ਨੂੰ, ਅਤੇ ਇਹਦੇ ਵਿੱਚੋਂ ਗਊਆਂ ਛੱਡੀਆਂ ਜਾਂਦੀਆਂ ਨੇ ਚਾਰਨ ਦੇ ਲਈ, ਅਤੇ ਜਿਹੜੀ ਗਊ ਸੂਈ ਹੁੰਦੀ ਹੈ, ਬੱਛਾ ਹੁੰਦਾ ਜਿਹਦਾ ਘਰ, ਉਹ ਧਿਆਨ ਦੇ ਨਾਲ ਦੇਖੀ ਕੀ ਕਰਦੀ ਆ। ਪਾਂਚ ਕੋਸ ਪਰ ਗਊ ਚਰਾਵਤ, ਚੀਤ ਸੋ ਬਛੜੇ ਰਾਖੀ ਵਾਲੇ, ਉਹ ਮੁੜ ਮੁੜ ਕੇ ਆਪਣਾ ਮੂੰਹ ਉੱਪਰ ਚੁੱਕਦੀ ਹੈ, ਪਿੰਡ ਵੱਲ ਨੂੰ ਦੇਖਦੀ ਹੈ, ਰੰਭਦੀ ਵੀ ਹੈ। ਕਾਰਨ ਕੀ ਹੈ, ਉਚਾਰਨ ਵਾਲਾ ਜਾਣਦਾ, ਮਾਲਕ ਜਾਣਦਾ ਕਿ ਉਹਨੂੰ ਬੱਛੇ ਦੀ ਯਾਦ ਆਉਂਦੀ ਹੈ ਮੁੜ ਮੁੜ ਕੇ, ਔਰ ਜਦੋਂ ਪਹੁੰਚਦੀ ਹੈ ਤਾਂ ਦੇਖਣ ਵਾਲੀ ਹੁੰਦੀ ਹੈ। ਦਾਸ ਨੂੰ ਮੌਕਾ ਮਿਲਿਆ ਗਊਆਂ ਮੱਝਾਂ ਚਾਰਨ ਦਾ, ਭੱਜ ਕੇ ਪਹਿਲਾਂ ਉਹਨੇ ਆਪਣੇ ਬੱਚੇ ਕੋਲ ਜਾਣਾ। ਤੁਸੀਂ ਜ਼ੋਰ ਲਾ ਲਓ ਜਿੰਨਾ ਮਰਜ਼ੀ, ਰਾਹ ਦੇ ਵਿੱਚ ਚਾਰਾ ਪਿਆ ਹੋਵੇ, ਤੁਸੀਂ ਸੰਘਲ ਪਾ ਲਓ, ਡਾਹਾ ਲਾ ਲਓ, ਜੋ ਮਰਜ਼ੀ ਕਰ ਲਓ, ਉਹਨੇ ਆਪਣੇ ਬੱਚੇ ਕੋਲ ਜਾਣਾ ਹੀ ਜਾਣਾ, ਦੇਖਣਾ ਉਹਨੂੰ ਚੱਟਣਾ। ਕਹਿੰਦੇ ਇੱਥੋਂ ਸਿੱਖਿਆ ਲੈ ਲਾ, ਗਊ ਕੋਲੋਂ ਢਿੱਡ ਵੀ ਭਰਦੀ ਹੈ ਆਪਣਾ, ਔਰ ਪਿੰਡ ਤੋਂ ਨਗਰ ਤੋਂ ਆਪਣੇ ਘਰ ਤੋਂ ਕਿੰਨੀ ਦੂਰ ਚਲੇ ਗਈ, ਅਤੇ ਉਸ ਦੀ ਸੁਰਤ ਵਿੱਚ ਉਹਦਾ ਬੱਚਾ ਨਹੀਂ ਭੁੱਲਦਾ ਉਸਨੂੰ, ਤੂੰ ਵੀ ਇਸ ਤਰ੍ਹਾਂ ਕਰ ਲਿਆ ਕਰ। ਅਖੀਰ ਦੇ ਵਿੱਚ ਸਾਫ਼ ਹੀ ਕਹਿ ਦਿੱਤਾ ਨਾਮਦੇਵ ਜੀ ਨੇ, ਕਹਿਤ ਨਾਮਦੇਵ ਸੁਣੋ ਤ੍ਰਿਲੋਚਨ, ਬਾਲਕ ਪਾਲਣ ਪੌੜੀ ਅਲੇ। ਬਾਲਕ ਬੱਚਾ, ਇਹ ਤਾਂ ਕਹਿੰਦੇ ਤੂੰ ਤਾਂ ਗ੍ਰਹਿਸਥੀ ਹੋ, ਇਹ ਤਾਂ ਘਰ ਦੀ ਉਦਾਹਰਣ ਆ। ਰੋਜ਼ਮਰਾ ਜ਼ਿੰਦਗੀ ਦੇ ਵਿੱਚ ਆਪਾਂ ਕਦਰ ਕਰੀਏ ਜਾਂ ਨਾ ਕਰੀਏ ਔਰਤ ਦੀ, ਲੇਕਿਨ ਬਾਬਾ ਨਾਨਕ ਜੀ ਨੇ ਇਨਕਲਾਬੀ ਬਚਨ ਸਾਨੂੰ ਬਖਸ਼ ਦਿੱਤਾ ਹੈ, ਜਿਹੜਾ ਨਹੀਂ ਕਿਸੇ ਪਾਸੋਂ ਸਰਿਆ। ਦੁਨੀਆਂ ਦੇ ਵੱਡੇ ਤੋਂ ਵੱਡੇ ਦਾਨਸ਼ਮੰਦ ਰਿਸ਼ੀ ਮੁਨੀ ਹੋਏ ਨੇ, ਸਮਾਜ ਸੁਧਾਰਕ ਹੋਏ ਨੇ, ਧਰਮਾਂ ਮਤਾਂ ਦੇ ਮੁਖੀ ਹੋਏ ਨੇ, ਆਹ ਗੱਲ ਨਹੀਂ ਕਹਿ ਸਕਿਆ ਕੋਈ ਕਿ ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ। ਸਭ ਤੋਂ ਨੇੜੇ ਘਰ ਦੇ ਵਿੱਚ ਮਾਂ, ਭੈਣ ਧੀ ਪਤਨੀ ਇਤਿਆਦਿ ਜੋ ਵੀ ਹੋਵੇ ਉਹ ਜਿਸ ਤਰ੍ਹਾਂ ਘਰ ਦੇ ਵਿੱਚ ਵਿਚਰਦੀ ਹੈ ਤਾਂ ਉਹਦੇ ਕੋਲੋਂ ਸਿੱਖਿਆ ਮਿਲ ਸਕਦੀ ਹੈ ਪਰਮਾਤਮਾ ਨੂੰ ਮਿਲਣੇ ਦੀ। ਕੀ ਕਰਦੀ ਆ ਉਹ? ਸਭ ਤੋਂ ਪਹਿਲਾਂ ਮਾਂ ਨੂੰ ਸੁਣਾਈ ਦਿੰਦੀ ਹੈ ਪੰਘੂੜੇ ਵਿੱਚ ਪਏ ਹੋਏ ਬੱਚੇ ਦੀ ਆਵਾਜ਼। ਉਹ ਨਹੀਂ ਬੋਲਦੀ ਕੋਈ, ਕਈ ਵਾਰੀ ਸੱਜਣ ਅੱਜ ਕਹਿੰਦੇ ਵੀ ਕੀ ਬਣੂੰਗਾ ਜੀ, ਮੈਂ ਕਿਹਾ ਵੀ ਹਾਲਤ ਅਸੀਂ ਇੱਧਰ ਉੱਧਰ ਹੀ ਉਲਝੇ ਹੋਏ ਹਾਂ, ਅਸੀਂ ਕਥਾ ਵਾਚਕ ਹਾਂ, ਹਰੀ ਦੀ ਕਥਾ ਸਾਥੋਂ ਹੋ ਨਹੀਂ ਰਹੀ। ਹਾਂ, ਗੁਰਬਾਣੀ ਨੂੰ ਗੌਰ ਨਾਲ ਪੜ੍ਹੀਏ ਤਾਂ ਇਹਦੇ ਵਿੱਚ ਆ ਜਾਣੀ, ਕਿਤੇ ਕਿਤੇ ਹਰੀ ਦੀ ਕਥਾ ਹੋ ਰਹੀ ਹੈ, ਕਿਤੇ ਹਰੀ ਦਾ ਕੀਰਤਨ ਹੋ ਰਿਹਾ, ਕਿਤੇ ਹਰੀ ਦੇ ਕੀਰਤਨ ਬਾਰੇ ਕਿਹਾ ਜਾ ਰਿਹਾ। ਕਹਿੰਦੇ ਫਿਰ ਇਹ ਕੀਰਤਨ ਨਹੀਂ ਜੀ ਹੈਗਾ ਜਾਂ ਵੀ ਤੁਸੀਂ ਬਾਜਿਆਂ ਨਾਲ ਕਰਦੇ? ਮੈਂ ਹੈਗਾ ਤੁਹਾਡੀ ਹਜੇ, ਮੈਂ ਵੀ ਕਹਿੰਦਾ ਅਤੇ ਸਾਨੂੰ ਵੀ ਕਹਿ ਦਿੰਦਾ ਵੀ ਤੁਸੀਂ ਕੀਰਤਨ ਵਧੀਆ ਕਰਦੇ ਹਾਂ, ਅਸੀਂ ਗਾ ਵੀ ਦਿੰਦੇ ਹਾਂ ਕਈ ਵਾਰੀ, ਹਰ ਕੀਰਤਨ ਸੁਣੈ ਹਰ ਕੀਰਤਨ ਗਾਵੈ ਤਿਸ ਜਨ ਦੁੱਖ ਨਿਕਟ ਨਹੀਂ ਆਵੈ। ਹੁਣ ਇਹ ਪੰਗਤੀ ਕੀਰਤਨ ਥੋੜ੍ਹੋ ਹੈ, ਕੀਰਤਨ ਦੀ ਮਹੱਤਤਾ ਦੱਸ ਰਹੀ ਹੈ, ਇਹਦੇ 'ਚ ਕੀਰਤਨ ਦੀ ਮਹਿਮਾ ਹੋ ਰਹੀ ਹੈ। ਤਾਂ ਉਹ ਸਿੰਘ ਹੈਰਾਨ ਰਹਿ ਗਿਆ ਵੀ ਹੈਂ ਇਹ ਕੀ ਗੱਲ ਹੋਈ? ਮੈਂ ਕਿਹਾ ਹਾਂਜੀ, ਫਿਰ ਕਿਹੜੇ ਕੀਰਤਨ ਨੂੰ ਕਿਹਾ? ਗੁਰੂ ਨਾਨਕ ਸਾਹਿਬ ਨੇ ਕਿਹਾ ਤੇਰੀ ਕਿਰਤ ਕੀਰਤਨ ਬਣ ਜਾਵੇ। ਬਣਦੀ ਆਈ, ਚਾਹੇ ਤੂੰ ਖੇਤੀ ਕਰਦਾ, ਦੁਕਾਨ ਕਰਦਾ, ਵਣਜ ਪਿਆਰ ਕਰਦਾ, ਚਾਕਰੀ ਕਰਦਾ, ਜੇ ਤੂੰ ਚੋਰੀ ਵੀ ਕਰਦਾ ਤਾਂ ਚੋਰੀ ਕੀਤੀ ਹੋਈ ਕਿਰਤ ਵੀ ਕੀਰਤਨ ਬਣ ਗਈ। ਇੱਥੇ ਭਾਈ ਵਿਧੀ ਜਾਂਦਾ, ਇਤਿਹਾਸ ਹੈ ਸਾਡੇ ਕੋਲ ਭਈ ਚੋਰੀ ਦੀ ਕਿਰਤ ਵੀ ਹਰੀ ਦਾ ਕੀਰਤਨ ਬਣ ਗਈ, ਔਰ ਜਦੋਂ ਹਰੀ ਦਾ ਕੀਰਤਨ ਬਣ ਗਈ ਫਿਰ ਉਹ ਮਾਰਗ ਦਰਸ਼ਨ ਬਣ ਗਏ। ਭਾਈ ਵਿਧੀ ਚੰਦ ਜੀ, ਕਿਰਤ ਨੇ ਕੀਰਤਨ ਬਣਨਾ। ਸੋ ਸਾਡੇ ਲਈ ਬੜੀ ਕਿਸਵੱਟੀ ਹੈ ਵੀ ਕੀਰਤਨ ਸਾਡੀ ਕਿਰਤ ਹੋਵੇ, ਕਿਰਤ ਨੂੰ ਕੀਰਤਨ ਬਣਾਉਣਾ ਤਾਂ ਫਿਰ ਹਰੀ ਦਾ ਕੀਰਤਨ। ਸੋ ਬਾਣੀ ਪੜ੍ਹਦਿਆਂ ਪੜ੍ਹਦਿਆਂ ਸਾਰੇ ਰੰਗ ਮਿਲ ਜਾਣਗੇ, ਬਸ ਉੱਥੇ ਗੱਲ ਉੱਥੇ ਜੁਗਤ ਸਿਰਫ ਸੁਰਤ ਦੀ ਹੀ ਹੋਊਗੀ। ਸੋ ਭਗਤ ਜੀ ਕਹਿੰਦੇ ਨੇ ਕਹਿਤ ਨਾਮ ਦਿਓ ਸੁਣੋ ਤੇ ਲੋਚਨ, ਬਾਲਕ ਪਾਲਨ ਪੌੜੀ ਅਲੇ, ਅੰਤਰ ਬਾਹਰ ਕਾਜ ਵਿਰੋਧੀ, ਚੀਤ ਸੁਬਾਰਕ ਰਾਖੀ ਅਲੇ। ਅਸੀਂ ਉੜ ਜਾਂਦੇ ਹਾਂ ਕਿ ਸੰਥਿਆ ਦਾ ਬਹੁਤ ਸੋਹਣਾ ਪ੍ਰੋਗਰਾਮ ਤੁਸੀਂ ਬਣਾਇਆ ਹੋਇਆ ਹੈ, ਅਤੇ ਪੰਜਾਬੀ ਭਾਸ਼ਾ ਦਾ ਇਹ ਬਹੁਤ ਵੱਡੇ ਹਥਿਆਰ ਨੇ, ਸਾਡੀ ਸੁਰੱਖਿਆ ਹੈ, ਜਾਤੀ ਸੁਰੱਖਿਆ ਹੈ ਸੰਸਾਰ ਦੇ ਵਿਚਰਨ ਦੇ ਲਈ ਜਿਹੋ ਜਿਹੇ ਹਾਲਾਤ ਚੱਲਦੇ ਨੇ। ਸ਼ਾਬਾਸ਼ ਹੈ ਪ੍ਰਬੰਧ ਨੂੰ ਵੀ ਇੰਨਾ ਕੁਝ ਕਰਨਾ, ਲੇਕਿਨ ਸਾਡੇ ਲਈ ਹੈ ਵੀ ਅਸੀਂ ਕਿਤੇ ਉਲਝ ਕੇ ਉਲਝਾ ਨਾ ਦੇਈਏ। ਜਦੋਂ ਬੱਚਾ ਕਿਲਦਾ ਆਪਣੀ ਬੋਲੀ ਦਾ ਸ਼ਬਦ ਹੈ, ਉਹ ਕਿਸ ਸ਼ਬਦ 'ਚ ਬੋਲ ਹੀ ਨਹੀਂ ਸਕਦਾ। ਜਦੋਂ ਬੱਚਾ ਮਾਈ ਕਹਿੰਦਾ ਆਪਾਂ ਸਮਝ ਲੈਂਦੇ ਪਾਣੀ ਮੰਗਦਾ, ਜਦੋਂ ਬੱਚਾ ਨੱਕ ਫੁਲਾਉਂਦਾ ਆਪਾਂ ਕਹਿੰਦੇ ਬੱਚੇ ਨੂੰ ਸੂਸੂ ਆਇਆ, ਮਾਂ ਪੜ੍ਹਦੀ ਹੈ ਉਹਦੀਆਂ ਸਾਰੀਆਂ ਹਰਕਤਾਂ ਨੂੰ ਬਿਨਾਂ ਅੱਖਰਾਂ ਤੋਂ, ਬਿਨਾਂ ਕਿਸੇ ਲੈਂਗੁਏਜ ਤੋਂ, ਬਿਨਾਂ ਕਿਸੇ ਵਿਆਕਰਣ ਤੋਂ ਮਾਂ ਸਮਝ ਹੀ ਜਾਂਦੀ ਹੈ। ਇਸੇ ਲਈ ਅਰਦਾਸਾਂ ਜਦੋਂ ਵੀ ਹੋਈਆਂ ਤਾਂ ਗੁਰੂ ਸਾਹਿਬ ਨੇ ਆਪਣੇ ਆਪ ਨੂੰ ਸਾਨੂੰ ਬਾਰਕ ਸ਼ਬਦ ਵਰਤ ਕੇ ਕਿਹਾ, ਬਾਰਕ ਵਾਂਗੀ ਬਾਰਕ ਬਣ ਕੇ ਕਰਿਆ ਕਰ ਅਰਦਾਸ। ਆਪਾਂ ਜੋ ਬਚਨ ਪੜ੍ਹਦੇ ਵੀ ਹਾਂ ਨਾ ਸੁਖਮਨੀ ਦਾ, ਤੂੰ ਠਾਕੁਰ ਤੂੰ ਪੈ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ, ਤੂੰ ਮਾਤ ਪਿਤਾ ਹਮ ਬਾਰਕ ਤੇਰੇ, ਬਸ ਉੱਥੇ ਲੋੜ ਹੈ ਬਾਰਕ ਬਣਨੇ ਦੀ। ਸੋ ਭਗਤ ਨਾਮਦੇਵ ਜੀ ਨੇ ਇਹ ਪੰਜ ਉਦਾਹਰਣਾਂ ਦੇ ਕੇ ਨਾਮਦੇਵ ਜੀ ਦੀ ਤਸੱਲੀ ਕਰਾ ਦਿੱਤੀ, ਅਤੇ ਕਬੀਰ ਜੀ ਨੇ ਇਹਦੇ ਉੱਤੇ ਮੋਹਰ ਲਾ ਦਿੱਤੀ ਕਿ ਨਾਮਾ ਕਹਿਤ ਲੋਚਨਾ ਮੁੱਖ ਤੇ ਰਾਮ ਸੰਭਾਲ, ਹੱਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਹੋਈਆਂ ਭੁੱਲਾਂ ਦੀ ਖਿਮਾ ਕਰਨੀ, ਗੁਰੂ ਸੰਗਤ ਬਖਸ਼ਣ ਹਾਰ। ਆਓ ਫਿਰ ਸਾਹਿਬ ਦੇ ਚਰਨਾਂ ਦੇ ਵਿੱਚ ਅਰਦਾਸ ਕਰੀਏ ਅਤੇ ਆਨੰਦ ਦੀਆਂ ਇਹ ਪੌੜੀਆਂ ਗਾਉਂਦੇ ਹੋਏ। ਰਾਮ ਕਲੀ ਮਹੱਲਾ ਤੀਜਾ ਆਨੰਦ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੀਰਾ, ਮਨ ਜਿੰਨੀ ਵਸਾਇਆ ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ, ਤੂੰ ਸਦਾ ਰਹੁ ਹਰ ਨਾਲੇ, ਹਰ ਨਾਲ ਰਹੁ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ, ਸਾਚੀ ਸਾਹਿਬਾ ਕਿਆ ਨਾਹੀਂ ਘਰ ਤੇਰੈ, ਘਰ ਤਾਂ ਤੇਰੈ ਸਭ ਕਿਛ ਹੈ ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੀ ਸਾਹਿਬ ਕਿਆ ਨਾਹੀਂ ਕਰ ਤੀਰੈ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਇ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਟੋਂ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀ ਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਹੋ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤੈਂ ਸੁਖ ਹੋਆ ਤਿਤ ਘਰ ਅਨਹਦ ਵਾਜੇ ਅਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਮਿਰਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ओंकार सतनाम करता पुरख निरभउ

ਸਚ ਨਾਨਕ ਹੋਸੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ

ਸਦ ਸਚ ਹੈ ਭੀ ਸਚ ਨਾਨਕ ਹੋਸੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ।

ਆਦਿ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਮਾਤਾ ਗੁਜਰ ਕੌਰ ਜੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ। ਸ਼ੁਕਰਾਨਾ ਹੈ ਆਪ ਜੀ ਦਾ, ਆਪ ਜੀ ਨੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਦੀ ਦਾਤ ਬਖਸ਼ਿਸ਼ ਕੀਤੀ। ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਵੇਲੇ ਆਪ ਜੀ ਦੀ ਨਿੱਘੀ ਗੋਦ ਵਿੱਚ ਬੈਠ ਕੇ ਔਰ ਘਰਾਂ ਵਿੱਚ ਬੈਠ ਕੇ ਵਾਹਿਗੁਰੂ ਸਿਮਰਨ ਦੇ ਵਿੱਚ ਹਾਜ਼ਰੀਆਂ ਭਰੀਆਂ ਹਨ, ਸਭ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨੀਆਂ ਮਹਾਰਾਜ, ਸਭ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਮੇਰਾ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਹਿਜ ਨਿਵਾਜੀ ਸਾਧਸੰਗ ਜੀਓ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ, ਅੰਮ੍ਰਿਤ ਵੇਲੇ ਪਾਵਨ ਅਤੇ ਪਵਿੱਤਰ ਨਿੱਘੀ ਗੋਦ ਵਿੱਚ ਬੈਠਣ ਦਾ ਇਹ ਸਮਾਂ ਬਖਸ਼ਿਸ਼ ਕੀਤਾ ਹੈ। ਅੱਜ ਦੇ ਜੋ ਮੁੱਖ ਵਾਕ ਦੀ ਬਖਸ਼ਿਸ਼ ਹੋਈ ਹੈ, ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਾਵਨ ਅਤੇ ਪਵਿੱਤਰ ਰਸਨਾ ਤੋਂ ਇਹ ਸ਼ਬਦ ਉਚਾਰਨ ਹੋਇਆ ਹੈ। ਪਾਤਸ਼ਾਹ ਫੁਰਮਾਨ ਕਰਦੇ ਹਨ, ਤਲੰਗ ਘਰ ਦੂਜਾ ਮੁਹੱਲਾ ਪੰਜਵਾਂ। ਤਲੰਗ ਰਾਗ ਹੈ ਔਰ ਦੂਸਰੇ ਘਰ ਦੇ ਵਿੱਚ ਗਾਉਣ ਦੀ ਹਦਾਇਤ ਹੈ। ਮੁਹੱਲਾ ਪੰਜਵਾਂ, ਪੰਜਵੇਂ ਗੁਰੂ ਨਾਨਕ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਤੁਧ ਬਿਨ ਦੂਜਾ ਨਾਹੀਂ ਕੋਇ, ਤੂੰ ਕਰਤਾਰ ਕਰੈ ਸੋ ਹੋਇ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਫੁਰਮਾਨ ਕਰਦੇ ਹਨ, ਹੇ ਮੇਰੇ ਵਾਹਿਗੁਰੂ, ਹੇ ਮੇਰੇ ਪਰਮਾਤਮਾ, ਤੇਰੇ ਤੋਂ ਬਗੈਰ ਹੋਰ ਕੋਈ ਵੀ ਕੁਛ ਵੀ ਕਰਨ ਜੋਗਾ ਨਹੀਂ ਹੈ। ਵੇਖ ਲਿਆ ਸਾਰੀ ਕੁਦਰਤ ਕਾਇਨਾਤ, ਸਾਰੇ ਜੀਵ ਜੰਤੂ, ਸਾਰੇ ਬ੍ਰਹਿਮੰਡ, ਸਾਰੀ ਸ੍ਰਿਸ਼ਟੀ ਤੇਰੇ ਹੁਕਮ ਵਿੱਚ ਚੱਲ ਰਹੀ ਹੈ। ਹੁਕਮੀ ਹੋਵਨ ਆਕਾਰ, ਹੁਕਮ ਨ ਕਹਿਆ ਜਾਈ, ਹੁਕਮੀ ਹੋਵਨ ਜੀ, ਹੁਕਮ ਲੈ ਵਡਿਆਈ। ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁਖ ਪਾਈਐ। ਇੱਕ ਨਾ ਹੁਕਮੀ ਸਦਾ ਬਖਸੀਸ, ਇੱਕ ਹੁਕਮੀ ਸਦਾ ਪਵਾਈਏ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨ ਕੋਏ। ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹੈ ਨਾ ਕੋਇ। ਆਸਾ ਕੀ ਵਾਰ ਦੇ ਵਿੱਚ ਮਹਾਰਾਜ ਜੀ ਨੇ ਨਕਸ਼ਾ ਖਿੱਚਿਆ ਹੈ, ਭੈ ਵਿੱਚ ਸੂਰਜ ਭੈ ਵਿੱਚ ਚੰਦ, ਕੋ ਕਰੋੜੀ ਚਲਤ ਨ ਅੰਤ। ਸਾਰਾ ਕੁਛ ਮਾਲਕ ਦੇ ਭੈ ਵਿੱਚ ਹੈ, ਸਾਰਾ ਕੁਛ ਮਾਲਕ ਦੇ ਹੁਕਮ ਵਿੱਚ ਹੈ, ਪਰ ਇਨਸਾਨ ਪਰਮਾਤਮਾ ਦੇ ਹੁਕਮ ਦੇ ਵਿੱਚ ਨਹੀਂ ਆਉਂਦਾ। ਇਹ ਕਹਿੰਦਾ ਨਹੀਂ, ਮੇਰਾ ਹੁਕਮ ਚੱਲਦਾ ਹੈ। ਗੁਰੂ ਅਰਜਨ ਦੇਵ ਮਹਾਰਾਜ ਅੱਜ ਦੇ ਹੁਕਮਨਾਮੇ ਵਿੱਚ ਬਖਸ਼ਿਸ਼ ਕਰ ਰਹੇ ਹਨ ਕਿ ਸਾਰਾ ਕੁਛ ਉਹ ਮਾਲਕ ਦੇ ਹੱਥ ਵਿੱਚ ਹੈ, ਤੂੰ ਕਰਤਾਰ ਕਰੈ ਸੋ ਹੋਏ। ਉਹੀ ਕੁਛ ਹੋ ਰਿਹਾ ਹੈ ਜੋ ਉਹ ਪਰਮਾਤਮਾ ਕਰ ਰਿਹਾ ਹੈ।
ਕਿਉਂਕਿ ਡੋਰੀ ਮਾਲਕ ਨੇ ਸਾਰੀ ਸ੍ਰਿਸ਼ਟੀ ਦੀ

ਨਾਨਕ ਏਕ। ਪਾਤਸ਼ਾਹ ਕਹਿੰਦੇ ਨੇ ਹੇ ਪਰਮਾਤਮਾ ਦੇ ਪਿਆਰਿਆ, ਉਸ ਮਾਲਕ ਨੂੰ ਯਾਦ ਕਰ ਲਿਆ ਕਰ, ਉਸ ਪਰਮਾਤਮਾ ਨੂੰ ਯਾਦ ਕਰ ਲਿਆ ਕਰ। ਸਭ ਉੱਪਰ ਪਾਰ ਬ੍ਰਹਮ ਦਾ ਤਾਰ, ਤੇਰੀ ਟੇਕ ਤੇਰਾ ਆਧਾਰ। ਅਗਲੀਆਂ ਪੰਕਤੀਆਂ ਵਿੱਚ ਪਾਤਸ਼ਾਹ ਫਰਮਾਨ ਕਰਦੇ ਨੇ, ਹੇ ਮੇਰੇ ਵਾਹਿਗੁਰੂ, ਸਾਰਿਆਂ ਜੀਵਾਂ ਨੂੰ ਦਾਤਾਂ ਦੇਣ ਵਾਲਾ ਵੀ ਤੂੰ ਹੀ ਹੈ, ਅਤੇ ਸਾਰਿਆਂ ਦੇ ਜੀਵਾਂ ਦੇ ਸਿਰ 'ਤੇ ਤੇਰਾ ਮਿਹਰਾਂ ਭਰਿਆ ਹੱਥ ਹੈ, ਅਤੇ ਤੇਰੇ ਸਹਾਰੇ ਹੀ ਸਾਰੇ ਜੀਵ ਜੀ ਰਹੇ ਹਨ, ਤੇਰੀ ਟੇਕ ਤੇਰਾ ਆਧਾਰ। ਜਿਹੜਾ ਹਿਰਦਾ ਉਸ ਪਰਮਾਤਮਾ ਦੇ ਚਰਨਾਂ ਨਾਲ ਜੁੜ ਜਾਂਦਾ ਹੈ ਅਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਇੱਕ ਵਾਰ ਤੂੰ ਜੁੜਤਾ ਸਹੀ, ਤੂੰ ਫਿਕਰ ਨਾ ਕਰਿਆ ਕਰ, ਸਭ ਕੁਛ ਉਸ ਮਾਲਕ ਦੇ ਹੁਕਮ ਵਿੱਚ ਹੋ ਰਿਹਾ ਹੈ, ਉਹਦੀ ਰਜ਼ਾ ਚੱਲ ਰਹੀ ਹੈ ਸਾਰੇ ਪਾਸੇ, ਉਹਦਾ ਭਾਣਾ ਚੱਲ ਰਿਹਾ ਹੈ ਹਰ ਪਾਸੇ।

ਕਿੰਨੇ ਪਿਆਰੇ ਪਿਆਰੇ ਬੋਲ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਉਸ ਪਰਮਾਤਮਾ ਦੀ ਹੋਂਦ ਬਾਰੇ ਦੱਸ ਰਹੇ ਹਨ ਕਿ ਗੁਰੂ ਪਿਆਰੀ ਸਾਧ ਸੰਗਤ ਪਰਮਾਤਮਾ ਹੈ, ਹਰ ਥਾਂ ਤੇ ਹਰ ਵੇਲੇ ਤੂੰ ਹੀ ਹੈ ਮਹਾਰਾਜ, ਤੂੰ ਹੀ ਤੂੰ ਹੈ ਤੇ ਸਦਾ ਹੀ ਰਹਿਣ ਵਾਲਾ ਹੈ, ਤੂੰ ਹੋਵਣ ਹਾਰ। ਇਸ ਪਾਵਨ ਪਵਿੱਤਰ ਸਥਾਨ ਤੇ ਪੁਰਾਤਨ ਜਿਹੜੇ ਹਿਰਦੇ ਉਹ ਆਪਣੇ ਅਨੁਭਵ ਸ਼ੇਅਰ ਕਰਦੇ ਨੇ ਕਿ ਬਾਕੀ ਸਥਾਨ ਵੀ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੈ ਪੂਜਣ ਯੋਗ ਹਨ, ਕਿਉਂ ਜਿੱਥੇ ਗੁਰੂ ਮਹਾਰਾਜ ਵਿਰਾਜਮਾਨ ਹੋਏ ਨੇ ਸਾ ਧਰਤੀ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ ਸੇ ਜੰਤ ਪਏ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਕੋਈ ਹਿਰਦੇ ਸਵਾਲ ਕਰਦੇ ਨੇ ਜੀ, ਤੁਸੀਂ ਹਰ ਰੋਜ਼ ਇੱਕ ਸ਼ਬਦ ਵਰਤਦੇ ਹੋ, ਉਹ ਹੈ ਹਿਰਦਾ। ਹਿਰਦਾ ਕੀ ਹੁੰਦਾ ਹੈ? ਬਾਡੀ ਦੇ ਵਿੱਚ ਹਿਰਦਾ ਕਿਹਨੂੰ ਕਹਿੰਦੇ ਨੇ? ਸਾਧ ਸੰਗਤ ਔਰ ਬਾਣੀ ਦੇ ਵਿੱਚ ਵੀ ਹਿਰਦਾ ਸ਼ਬਦ ਵਾਰ ਵਾਰ ਆਉਂਦਾ ਹੈ। ਹਿਰਦੇ ਨਾਮ ਵਸਾਇਓ, ਘਰ ਬੈਠੇ ਗੁਰੂ ਧਿਆਇਓ, ਕਰ ਕਿਰਪਾ ਵਸੋ ਮੇਰੇ ਹਿਰਦੇ, ਹੋਏ ਸਹਾਈ ਆਪ। ਹਿਰਦਾ ਕੀ ਹੈ? ਹਿਰਦਾ ਉਹ ਹੈ, ਗੁਰਬਾਣੀ ਪੜ੍ਹਦਿਆਂ, ਸਿਮਰਨ ਕਰਦਿਆਂ, ਸੇਵਾ ਕਰਦਿਆਂ ਬਾਡੀ ਦੇ ਵਿੱਚ ਜਿਹੜੀ ਬਾਡੀ ਦੇ ਵਿੱਚ ਜਿਸ ਚੀਜ਼ ਨੂੰ ਸਕੂਨ ਆ ਰਿਹਾ ਉਹ ਹਿਰਦਾ ਹੈ। ਬਾਣੀ ਪੜ੍ਹਦੇ ਹਾਂ ਆਪਾਂ ਕਹਿੰਦੇ ਨਾ ਮਨ ਨੂੰ ਬੜਾ ਹਿਰਦੇ ਨੂੰ ਬੜਾ ਸਕੂਨ ਆਇਆ। ਕਿਹੜੀ ਮਾਲਕ ਨੇ ਇਸ ਤਨ ਰੂਪੀ ਭਾਂਡੇ ਦੇ ਵਿੱਚ ਕੀ ਪਾ ਕੇ ਭੇਜ ਦਿੱਤਾ ਹੈ? ਹੁਣ ਤਨ ਨੂੰ ਤਾਂ ਭੋਜਨ ਦਾ ਸਕੂਨ ਆਉਂਦਾ ਹੈ, ਭੋਜਨ ਛਕਿਆ ਆਪਾਂ ਕਹਿੰਦੇ ਜੀ ਲੰਗਰ ਛਕਿਆ, ਤਨ ਦੀ ਖੁਰਾਕ ਹੈ ਅਤੇ ਲੰਗਰ ਛਕਿਆ, ਪ੍ਰਸ਼ਾਦਾ ਛਕਿਆ, ਮਨ ਨੂੰ ਬੜਾ ਸਕੂਨ ਆਇਆ ਵੀ ਬੜਾ ਵਧੀਆ ਪ੍ਰਸ਼ਾਦਾ ਬਣਿਆ। ਅਤੇ ਕੋਈ ਐਸੀ ਵੀ ਖੇਡ ਬਣਾਈ ਹੈ ਜਿਹਨੂੰ ਬਾਣੀ ਦਾ ਸਕੂਨ ਆ ਰਿਹਾ ਹੈ ਕਿ ਆਪਾਂ ਕਹਿੰਦੇ ਹਾਂ ਜੀ ਅੱਜ ਸਿਮਰਨ ਕਰਦਿਆਂ ਕਰਦਿਆਂ ਮਨ ਇੰਨਾ ਆਨੰਦਮਈ ਹੋ ਗਿਆ। ਇਹਦਾ ਮਤਲਬ ਪਰਮਾਤਮਾ ਨੇ ਇਸ ਤਨ ਰੂਪੀ ਭਾਂਡੇ ਵਿੱਚ ਕੁਛ ਹੋਰ ਵੀ ਪਾਇਆ ਹੈ ਜਿਹਨੂੰ ਬਾਣੀ ਦਾ ਸਕੂਨ ਆ ਰਿਹਾ ਹੈ, ਉਹਨੂੰ ਕਹਿੰਦੇ ਨੇ ਹਿਰਦਾ।

ਉਹਨੂੰ ਕਹਿੰਦੇ ਨੇ ਆਤਮਾ। ਸ਼ਬਦ ਵੱਖੋ ਵੱਖਰੇ ਨੇ ਪਰ ਹੈ ਇੱਕ ਹੀ ਹੈ, ਜਿਹੜੀ ਪਰਮਾਤਮਾ ਦੇ ਚਰਨਾਂ ਦੇ ਵਿੱਚੋਂ ਇਹ ਜੋਤ ਆਈ ਹੈ, ਆਤਮਾ ਆਈ ਹੈ, ਉਹਨੂੰ ਹੀ ਹਿਰਦਾ ਕਿਹਾ ਜਾਂਦਾ ਹੈ। ਅਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਹੇ ਇਨਸਾਨ, ਹੈ ਰੱਬ ਹੈ, ਤੂੰ ਹੈ, ਤੂੰ ਹੋਵਣਹਾਰ ਸਦਾ ਹੀ ਹੈ। ਅਗੰਮ ਅਗਾਧ ਊਚ ਅਪਾਰ, ਅਗੰਮ ਗਮ ਦਾ ਅਰਥ ਹੈ ਦੁੱਖ, ਅਗੰਮ ਦਾ ਅਰਥ ਹੈ ਦੁੱਖਾਂ ਤੋਂ ਰਹਿਤ। ਹੇ ਮੇਰੇ ਵਾਹਿਗੁਰੂ, ਤੂੰ ਦੁੱਖਾਂ ਤੋਂ ਰਹਿਤ ਹੈ, ਅਤੇ ਜਿਹੜਾ ਤੇਰਿਆਂ ਹਿਰਦੇ ਜਿਹੜਾ ਤੇਰਿਆਂ ਚਰਨਾਂ ਨਾਲ ਜੁੜ ਜਾਂਦਾ ਹੈ ਉਹ ਵੀ ਦੁੱਖਾਂ ਤੋਂ ਰਹਿਤ ਹੋ ਜਾਂਦਾ ਹੈ। ਅਗਾਧ ਅਥਾਹ ਹੈ, ਤੇਰੀ ਕੋਈ ਥਾਂ ਨਹੀਂ ਹੈ, ਹਰ ਪਾਸੇ ਹੈ, ਹਰ ਥਾਂ ਹੀ ਤੇਰੀ ਹੈ। ਅਪਾਰ, ਅਪਾਰ ਦਾ ਅਰਥ ਹੈ ਬੇਅੰਤ। ਜੋ ਤੁਧ ਸੇਵੈ ਤਿਨ ਪਉ ਦੁਖ ਨਾਹੀ, ਗੁਰ ਪ੍ਰਸਾਦ ਨਾਨਕ ਗੁਣ ਗਾਏ। ਅਤੇ ਮੇਰੇ ਵਾਹਿਗੁਰੂ, ਜਿਹੜੇ ਮਨੁੱਖ ਤੈਨੂੰ ਸਿਮਰਦੇ ਹਨ, ਜਿਹੜੇ ਤੈਨੂੰ ਯਾਦ ਕਰਦੇ ਨੇ, ਉਹਨਾਂ ਨੂੰ ਉਹਨਾਂ ਦੇ ਸਾਰੇ ਭਉ ਦੂਰ ਹੋ ਜਾਂਦੇ ਹਨ, ਉਹਨਾਂ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ। ਅਤੇ ਸਿਮਰਦੇ ਕੌਣ ਨੇ, ਕਿਹੜਾ ਕੌਣ ਉਸ ਪਰਮਾਤਮਾ ਨੂੰ ਸਿਮਰਨ ਕਰ ਸਕਦਾ ਹੈ, ਕੌਣ ਉਹਨੂੰ ਯਾਦ ਕਰ ਸਕਦਾ ਹੈ? ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਜਿਹਦੇ ਉੱਤੇ ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਹੁੰਦੀ ਹੈ, ਗੁਰੂ ਦੀ ਰਹਿਮਤ ਹੁੰਦੀ, ਨਾਨਕ ਗੁਣ ਗਾਏ, ਉਸ ਪਰਮਾਤਮਾ ਦੇ ਗੁਣਾਂ ਨੂੰ ਗਾ ਸਕਦਾ ਹੈ ਜੀ। ਜੋ ਦਿਸੈ ਸੋ ਤੇਰਾ ਰੂਪ, ਗੁਣਦਾਨ ਗੋਬਿੰਦ ਅਨੂਪ। ਹੁਣ ਗੁਰੂ ਦੀ ਕਿਰਪਾ ਹੋ ਗਈ, ਪਰਮਾਤਮਾ ਦੇ ਗੁਣ ਗਾਉਣੇ ਸ਼ੁਰੂ ਕਰ ਦਿੱਤੇ। ਗੁਣ ਗਾਉਂਦਿਆਂ ਗਾਉਂਦਿਆਂ ਹੁਣ ਕੀ ਹੋਇਆ? ਹੁਣ ਜੋ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਹੈ ਤੂੰ, ਹੈ ਤੂੰ ਹੋਵਣਹਾਰ, ਹੁਣ ਉਹ ਸਾਰੇ ਪਾਸੇ ਸੱਚਮੁੱਚ ਹੀ ਦਿਸਣਾ ਸ਼ੁਰੂ ਹੋ ਗਿਆ ਕਿ ਸੱਚੀ ਮੁੱਚੀ ਰੱਬ ਹੈ। ਹੁਣ ਜਿੱਧਰ ਵੀ ਵੇਖਦੇ ਜੋ ਦਿਸੈ ਸੋ ਤੇਰਾ ਰੂਪ। ਹੇ ਮੇਰੇ ਵਾਹਿਗੁਰੂ, ਇਹ ਬੰਦਗੀ ਦੀ ਬਰਕਤ ਹੈ, ਸਭ ਤੋਂ ਵੱਡੀ ਬਰਕਤ ਹੈ ਭਗਤੀ ਦੀ, ਕਿ ਸਿਮਰਨ ਕਰਨ ਵਾਲੇ ਹਿਰਦੇ ਨੂੰ ਸਿਮਰਦਿਆਂ ਸਿਮਰਦਿਆਂ ਇੱਕ ਦਿਨ ਉਹ ਅਵਸਥਾ ਬਣ ਜਾਂਦੀ ਹੈ ਕਿ ਜਿੱਥੇ ਜਿੱਥੇ ਵੀ ਵੇਖਦੇ ਨੇ ਉਹ ਰੱਬ ਦੇ ਹੀ ਰੂਪ ਨੂੰ ਵੇਖਦੇ ਨੇ। ਉਹਨਾਂ ਦੀ ਅਵਸਥਾ ਬਣ ਜਾਂਦੀ ਜਿਉਂ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਹੇ ਮੇਰੇ ਵਾਹਿਗੁਰੂ, ਹੁਣ ਤਾਂ ਆ ਪੰਛੀ ਵੀ ਬੋਲਦੇ ਨੇ, ਇੰਜ ਮਹਿਸੂਸ ਹੁੰਦਾ ਹੈ ਜਿਵੇਂ ਤੈਨੂੰ ਹੀ ਜਪ ਰਹੇ ਹਨ। ਹੁਣ ਹਵਾ ਦਾ ਬੁੱਲਾ ਆਇਆ ਹੈ, ਇਹ ਹਵਾ ਦੇ ਬੁੱਲੇ ਦੀ ਆਵਾਜ਼ ਦੇ ਵਿੱਚੋਂ ਵੀ ਇੰਜ ਮਹਿਸੂਸ ਹੋ ਰਿਹਾ ਹੈ ਜਿਵੇਂ ਤੂੰ ਹੀ ਬੋਲ ਰਿਹਾ ਹੈ, ਤੇਰਾ ਹੀ ਨਾਦ ਗੂੰਜ ਰਿਹਾ ਹੈ।

ਅਗਲੀਆਂ ਪੰਕਤੀਆਂ ਵਿੱਚ ਪਾਤਸ਼ਾਹ ਕਹਿੰਦੇ ਨੇ, ਹੇ ਪਰਮਾਤਮਾ ਦੇ ਪਿਆਰਿਆ, ਉਹਨੂੰ ਸਿਮਰਨ ਕਰੀ ਜਾਇਆ ਕਰ, ਉਹਨੂੰ ਯਾਦ ਕਰੀ ਜਾਇਆ ਕਰ। ਅਤੇ ਜਦੋਂ ਯਾਦ ਕਰੇਗਾ ਸਿਮਰਨ ਦੀਆਂ ਬਰਕਤਾਂ ਨਾਲ ਹੀ ਨਾਨਕ ਕਰਮ ਪ੍ਰਾਪਤ ਹੋਏ। ਇਹ ਕਰਮ ਕਰਨ ਦੇ ਨਾਲ ਰੱਬ ਪ੍ਰਾਪਤ ਹੋ ਜਾਏਗਾ। ਕਿਹੜਾ? ਸਿਮਰਨ ਦੇ ਨਾਲ। ਜਿਨ ਜਪਿਆ ਤਿਸ ਕੋ ਬਲਿਹਾਰ, ਤਿਸ ਕੈ ਸੰਗ ਧਰੈ ਸੰਸਾਰ। ਅਗਲੀਆਂ ਪੰਕਤੀਆਂ ਪਾਤਸ਼ਾਹ ਫਰਮਾਨ ਕਰਦੇ ਨੇ, ਉਹਨਾਂ ਹਿਰਦਿਆਂ ਤੋਂ ਵਾਰ ਵਾਰ ਕੁਰਬਾਨ ਜਿਨ੍ਹਾਂ ਨੇ ਤੈਨੂੰ ਜਪਿਆ, ਅਤੇ ਜਪਣ ਵਾਲਿਆਂ ਦੀ ਜਿਹੜੀ ਸੰਗਤ, ਜਿਹੜੇ ਜਪਣ ਵਾਲਿਆਂ ਦੀ ਵੀ ਸੰਗਤ ਕਰ ਲੈਂਦੇ ਨੇ, ਉਹ ਵੀ ਤਰ ਜਾਂਦੇ ਨੇ। ਮੰਨ ਕੇ ਚੱਲੋ ਹੁਣ ਆਪ ਜੀ ਹਰ ਰੋਜ਼ ਗੁਰੂ ਘਰ ਆਉਂਦੇ ਹੋ, ਸਿਮਰਨ ਕਰਕੇ ਗਏ, ਇਹ ਸਿਮਰਨ ਦੀਆਂ ਬਰਕਤਾਂ ਆਪਣੇ ਘਰ ਨੂੰ ਲੈ ਕੇ ਜਾਂਦੇ ਹੋ, ਜਿਹੜਾ ਤੁਹਾਨੂੰ ਵੀ ਅੱਗੇ ਮਿਲਦਾ ਹੈ ਉਹ ਵੀ ਤਰ ਜਾਂਦਾ ਹੈ। ਆਖੋ ਸਤਨਾਮ। ਜਿਹੜਾ ਘਰ ਜਾ ਕੇ ਤੁਸੀਂ ਇਹੀ ਦੁਆਵਾਂ ਆਪਣੇ ਬੱਚਿਆਂ ਨੂੰ, ਆਪਣੇ ਪਰਿਵਾਰ ਨੂੰ ਜਾ ਕੇ ਦਿਓਗੇ, ਉਹ ਵੀ ਤਰ ਜਾਣਗੇ। ਜਿਹੜਾ ਪਾਤਸ਼ਾਹ ਕਹਿੰਦੇ ਨੇ ਜਿਹਨੇ ਸਿਮਰਨ ਕਰਨਾ, ਉਹ ਤਾਂ ਤਰ ਗਿਆ ਤਰ ਗਿਆ, ਸਿਮਰਨ ਕਰਨ ਵਾਲੇ ਦਾ ਸੰਗ ਕਰਨ ਵਾਲਾ ਵੀ ਤਰ ਜਾਂਦਾ ਹੈ। ਆਪ ਤਰੈ ਸਗਲੇ ਕੁਲ ਤਾਰੈ, ਹਰ ਦਰ ਗਏ ਪਤ ਸਿਉਂ ਜਾਏਂਦਾ। ਇਸੇ ਕਰਕੇ ਤਾਂ ਕਿਹਾ ਜਾਂਦਾ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ। ਕਹੋ ਨਾਨਕ ਪ੍ਰਭ ਲੋਚਾ ਪੂਰ, ਸੰਤ ਜਨਾ ਕੀ ਬਾਛੋ ਧੂਰ। ਆਖਰੀ ਪੰਕਤੀਆਂ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ, ਹੇ ਮੇਰੇ ਵਾਹਿਗੁਰੂ, ਮੇਰੇ ਮਨ ਦੀ ਇੱਕ ਤਾਂਘ ਹੈ, ਮੇਰੇ ਮਨ ਦੀ ਇੱਕ ਲੋਚਾ ਹੈ, ਤੇਰੇ ਦਰਬਾਰ ਦੇ ਵਿੱਚ ਇੱਕ ਅਰਦਾਸ ਹੈ, ਉਹ ਮੇਰੀ ਪੂਰੀ ਕਰ ਦਿਓ। ਕਿਹੜੀ? ਸੰਤ ਜਨਾ ਕੀ ਬਾਛੋ ਧੂਰ। ਜਿਹੜੇ ਹਿਰਦੇ ਤੇਰਾ ਨਾਮ ਜਪਦੇ ਨੇ ਉਹਨਾਂ ਦੇ ਚਰਨਾਂ ਦੀ ਧੂੜੀ ਮਿਲ ਜਾਵੇ, ਕਿਤੇ ਸਤਸੰਗ ਦੀਆਂ ਘੜੀਆਂ ਮਿਲ ਜਾਵਣ, ਕਿਉਂਕਿ ਇਸ ਸਤਸੰਗ ਨੇ ਹੀ ਇਸ ਹਿਰਦੇ ਨੂੰ ਇਸ ਸੰਸਾਰ ਰੂਪੀ ਪੌਜਲ ਤੋਂ ਪਾਰ ਕਰਨਾ ਹੈ। ਮੇਰੇ ਮਾਧੋ ਜੀ, ਸਤਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ। ਪਾਤਸ਼ਾਹ ਕਿਰਪਾ ਕਰਨ, ਸਾਡਾ ਹਿਰਦਾ ਗੁਰੂ ਦੇ ਚਰਨਾਂ ਨਾਲ ਜੁੜ ਜਾਵੇ। ਇਹ ਸੀ ਅੱਜ ਦੇ ਹੁਕਮਨਾਮੇ। ਤੁਧ ਬਿਨ ਦੂਜਾ ਨਾਹੀਂ ਕੋਏ, ਤੂੰ ਕਰਤਾਰ ਕਰੈ ਸੋ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਹੁਣ ਭਾਈ ਬਲਵਿੰਦਰ ਸਿੰਘ ਜੀ ਸਮੂਹ ਜਥੇ ਪਾਸੋਂ ਆਸਾ ਕੀ ਵਾਰ ਦੇ ਕੀਰਤਨ ਸਰਵਣ ਕਰੀਏ ਜੀ। ਦਿਨ ਸ਼ੁੱਕਰਵਾਰ ਹੈ, ਸ਼ਾਮ 4:30 ਵਜੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਸੰਗਤੀ ਜਾਪ ਹੋਣਗੇ। ਸਾਰੀਆਂ ਸੰਗਤਾਂ ਨੇ ਜ਼ਰੂਰ ਹਾਜ਼ਰੀਆਂ ਭਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਯਾਰ ਇਤ ਤੈਨੂੰ ਦਿਆਂ। ਗੁਰਬਿੰਦ ਕੋਲੋਂ ਦਾਰ ਮੁਹੱਲਾ ਪਹਿਲਾ, ਨਾਨਕ ਗੁਰੂ ਨਾ ਤੇਤ ਨੀ ਮਨ ਪ੍ਰਸੁਚੇਤ। ਛੁੱਟੇ ਅੰਦਰ ਸੁਨਜਿੰਦਰ ਸਿੱਧੇ ਛੁੱਟੇ ਅੰਦਰ ਸੇ ਕੇ ਤਿੰਨ ਛੁੱਟਿਆਂ ਕਹੋ ਨਾ ਸੁਣੋ ਨਾ ਹਲੀਏ ਪੁਰੀ ਬਪੜੇ ਕੀ ਤਨ ਵਿੱਚ ਸਿਵਾ ਪੌੜੀ ਅਪਨਬ ਸਾਜਿਓ ਆਪੀ ਨੈ ਰਤਿਓ ਨਾ ਦੁਖ ਸਾਜਿਓ ਕਰ ਆਸਣ ਡਿੱਠੋ ਚਾਉ ਦਾਦਾ ਕਰਤਾਵ ਤੁਸ ਦੇਵੈ ਕਰੇ ਪਸਾਉ ਤੁਜਣੋ ਸਭ ਸੇ।

ਸੰਤਨ ਸ਼ਬਦ ਵਗਾਸਿਆ ਜਪਿਅਨ ਤੁਤਰੰਗਾ ਸੰਤ ਜਨਾ ਮਰ ਪਾਇਆ ਨਾਨਕ ਸਤਸੰਗਾ।

ਕੁਦਰ ਦਿਸੈ ਕੁਦਰ ਸੁਣੀਐ ਕੁਦਰ ਪਉ ਸੁਸਾਰ ਕੁਦਰ ਪਾਤਾ ਲਈ ਅਕਾਸੀ ਕੁਦਰ ਸਰਵੇ ਆਕਾਰ ਕੁਦਰ ਵੇ ਪ੍ਰਾਣ ਕਿਤੇ ਪਾਂ ਕੁਦਰ ਸਰਵੇ ਚਾਰ ਕੁਦਰ ਖਾਣਾ ਪੀਣਾ।

ਸਿਮਰਨ ਔਰ ਸਦਾਇਆ ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਟ ਚਲਾਇਆ ਕਰਨ ਕੀਰਤ ਬਾਥੀਆ ਬਹਿ ਲੇਖਾ ਘਰ ਸਮਝਾਇਆ ਸਾਨੂੰ ਹੋਈ ਪਾਉਂਦੇ

ਸਾਰ ਗਾਨਗਰੀ ਢੂੰਡੀਏ ਕਿਸੇ ਨਾ ਕਰੜਾ ਸਾਰ ਕਰਮ ਰੇਤਾ ਪਾਈਐ ਹੋਰ ਹਿਕਮਤ ਹੁਕਮ ਖੁਆਰ ਪੌੜੀ ਨਜ਼ਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰੂ ਪਾਇਆ ਜੀਓ ਬਹੁਤੇ ਜਨ ਭਰਮਿਆ ਤਾਂ ਸਤਿਗੁਰੇ ਸੁਣਾ ਸੁੱਖ ਜੇ ਉੜਦਾ ਤੱਕੋ ਨਹੀਂ ਸਭ ਸੁਣਿਆ ਲੋਕ ਸੁਭਾਇਆ ਸੁਖਮ ਨੇ ਸੱਚ ਪਾਇਆ ਜਿਨ ਵਿੱਚ ਆਪ ਗੁਆ ਜਿਨ ਸੱਚੋ ਸੱਚ ਵਿਧਾਇਆ।

ਨੱਚਣਾ ਝਾਸੇ ਚਲੇ ਸਿਰ ਉੱਡਣ ਜਾਇ ਸਿੱਧਣਾ ਨੱਚਣ ਕੁੱਦਣ ਮਨ ਕਾ ਚਾਓ ਨਾਨਕ ਜਿਨ ਮਨ ਪਾਓ ਤਿਨਾ ਮਨ ਪਾਓ ਪੌੜੀ ਨੱਤ ਨਿਰੰਕਾਰ ਹੈ ਨੈ ਲਈਐ ਨਰਕ ਨ ਜਾਈਏ ਜਿਵਨ ਸਾਹਿਬ ਤਿਸਦਾ ਦੇਖਾ ਜੈ ਆਖ ਗੁਆਈਏ ਜੇ ਲੋੜ ਚੰਗਾ ਆਪਣਾ ਘਰ ਬੁਨ

ਦੇਖ ਲੋ ਪੜਿਆ ਤੇ ਤਕੜਿਆ ਬਹੁਤੀ ਭਗਾ ਤੇ ਤੁਲਵਿਆ ਭੇਕਿਆ ਦੇਹੀ ਦੁਖਦੀ ਆ ਸਭ ਜੀ ਆਪਣਾ ਕੀਆ ਅੰਨ ਖਾਇਆ ਸਾਦ ਗਵਾਇਆ ਬਹੁਤ ਪਾਇਆ ਦੂਜਾ ਪਾਇਆ ਬਸਤਨਾ ਪੈਰੀ ਐਨਸ ਕਰੇ ਮੂਹ ਨੂੰ ਗੁੱਤਾ ਕਿ ਜਾ ਗੁਰੂ ਨੂੰ ਸੂਤਾ ਪਾ ਕੇ

ਸਾਣੀ ਅੰਦਰ ਜਾਣੇ ਪ੍ਰਤਾੜੀ ਸਤਿਗੁਰੂ ਪੇਟੀ ਸੁਧੁ ਪਾਏ ਹਰ ਕਾ ਨਾਮ ਅਨੁਸਾਏ ਨਾਨਕ ਨਦਰ ਕਿ ਸੁਪਾਏ ਆਸਨ ਦੇ ਤਿੰਨ ਕੇਵਲ ਹਮੇ ਸ਼ਬਦ ਜਲਾਏ ਪੂਰੀ ਭਗਤ ਨੇ ਮਿਲ ਪਾਉਂਦੇ ਤਰ ਸੋਹਨ ਕੀਰਤ ਗਾਉਂਦਾ ਨਾਨਕ ਕਰਮਾ ਬਾਹਰ ਦਰ ਟੋਨਾ ਲੈਣੇ ਧੰਮ ਦੇ ਕਮੂਲਾ ਬੂਝਣੇ ਆਪਣਾ ਆਉਂਦਾ ਆਪ ਗੁਣਾਉਂਦੇ ਹੰਟ ਟਿਕਾ ਨੀਚ ਜਾਤ

ਸੱਚ ਤਾਂ ਬਿਰਜਾਣੀਐ ਜਾਰੀ ਦੀ ਸੱਚਾ ਹੋਏ ਕੂੜ ਕੇ ਮਲਕ ਉਤਰੇ ਤਨ ਕਰੇ ਹਸ਼ਾ ਤੂੰ ਸੱਤਾ ਪਰਜਾਣੀ ਸਤਲੀ ਪਿਆਰ ਨਾਂ ਸੁਣ ਮੁੜਿਆ ਸੀ ਤਾਂ ਪਾਏ ਮੁਖ ਦੁਆਰ ਸੱਚ ਤਾਂ ਬਿਰਜਾਣੀ ਐ ਜਾਣ ਜੀ ਧਰਤ ਕਾਇਆ ਸਾਧ ਕੇ।

ਅਮਰਦਾਰ ਗਿਆਨੀ ਨੱਚੇ ਵਾਜੇ ਵਾਵੇ ਗੁਰੂ ਕਰੇ ਸ਼ਿੰਗਾਰ ਵਾਦਾ ਗਾਵੇ ਜੋਦਾ ਕਵਿਤਾ ਮੂਰਖ ਪੰਡਿਤ ਹਿਕਮਤ ਯੁੱਧ ਹੁਜਿਤ ਸੰਜੇ ਤਰਿਕ ਹਿਪਿਆ।

ਜਿਨੀ ਅਸ ਹਰ ਨਾਮ ਨਚੇਤਿਓ ਸੇ ਕਾਹੇ ਜਗ ਆਏ ਰਾਮ ਰਾਜ। ਇਹ ਮਾਨਸ ਜਨਮ ਦੁਲੰਬ ਹੈ ਨਾਮ ਬਿਨ ਬਿਰਤਾ ਸਭ ਜਾ। ਹੁਣ ਬਤੇ ਹਰ ਨਾਮ ਨ ਬੀਜਿਓ ਅੱਗੇ ਭੁੱਖ ਅੱਗੇ ਅਖਾ। ਮਨ ਮੁੱਖਾਂ ਨੂੰ ਫਿਰ ਜਨਮ ਹੈ ਨਾਨਕ ਹਰ ਭਾਈ।

ਫੜ ਪੁਸਤਕ ਸੰਧਿਆ ਬਾਦੰ ਸਿਲ ਪੂਜ ਸਿਲ ਬਗਲ ਸਮਾਦੰ ਝੂਠਨ ਭੁਖਨ ਸਾਰੰ ਤਰਪਾਲ ਹਰ ਵਿਚਾਰੰ ਗਲਮਾਲਾ ਤਿਲਕਲ ਲਾਟੰ।

ਅੰਦਰੋ ਝੂਠੇ ਪੈਰ ਬਾਰ ਦੁਨੀਆਂ ਅੰਦਰ ਪੈ ਅੱਠ ਸਰ ਤੀਰਥ ਜੇ ਨਾ ਤ੍ਰਿਨਾ ਹੀ ਮੈਂ ਜਿਲ ਬਟਨ ਦਰਬਾਰ ਗੁਦੜ।

माए पौड़ी नानक निरापनी हर तंक बनवार साहु फिर आप कराई म।

0: ਮੇਰਾ ਵਾਹਿਗੁਰੂ ਵਾਹਿਗੁਰੂ
1: ਅਰਦਾਸ ਕਰੋ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਾਨ ਜੀ ਸਹਾਇ

ಸ್ವಸನಂ

काल पर हरा, कब का समय दुश्मन जगाए।

0: ਸਭ ਕੁਛ ਤੁਜੈ
1: ਸਭ ਕੈ ਸਿਮਰਨ ਨਾਹੀ ਸਭ ਕੈ ਸਿਮਰਨ ਪੂਰਨ ਆਸਾ
0: ਸਭ ਕੈ ਸਿਮਰਨ ਮਨ ਕੀ ਮਲ ਜਾਏ ਅਮਰਤ ਨਾਮ ਨਿਦ ਮਾਹੇ ਸਮਾਏ
1: ਪ੍ਰਭ ਜੀ ਬਸਹਿ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ
0: ਸਭ ਕਾ ਸਿਮਰੈ ਸੇ ਤਨਵੰਤੇ ਸਭ ਕਾ ਸਿਮਰੈ ਸੇ ਪਤਵੰਤੇ

satu mi tanah pai man uha.

0: ਇਹੋ ਜਾਤ ਅਕੇਲਾ ਤੈ ਹਰ ਨਾਮ ਸੰਗ ਹੋਤ ਸਹੇਲਾ
1: ਸਦਾ ਧਿਆਇਆ ਨਾਨਕ ਗੁਰਮੁਖ ਧਰਮ ਗਤ ਪਾਈਆ
0: ਛੂਟ ਨਹੀਂ ਕੋਟਲਾ।